0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
3: The following program speaks to the East Indian community. Uniting the world for your listening pleasure at Fairchild Radio, the multicultural spirit of Calgary, CHKF 94.7 FM.
4: Sabrang Radio 94.7 Sunday, sare listeners da bahut bahut swagat hai ji. Aaj de is khoobsurat sham de program ch jehda ki tusi every evening sunde ho 7 baje to leke 8 baje tak. ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਅਤੇ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਹਮੇਸ਼ਾ ਹੀ ਤਰ੍ਹਾਂ 8 ਵਜੇ ਤੱਕ ਚੱਲੇਗਾ ਜਿਹਦੇ 'ਚ ਅਲੱਗ ਅਲੱਗ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਪੇਸ਼ ਕੀਤੀਆਂ ਜਾਣਗੀਆਂ ਸੋ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਮੈਨੂੰ ਲੱਗਦਾ ਵੀ ਆਪਾਂ ਇੱਕ ਖੂਬਸੂਰਤ ਗੀਤ ਤੋਂ ਕਰ ਲਈਏ ਪਹਿਲਾਂ ਕਿਉਂਕਿ ਫਿਰ ਆਪਾਂ ਆਪਣੀਆਂ ਬਾਕੀ ਦੀਆਂ ਜਿਹੜੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸੋ ਕਿਉਂਕਿ ਸ਼ੁਰੂਆਤ ਜਿਹੜੀ ਹੈ ਉਹ

ਚੰਗੀ ਹੋ ਜਾਏ ਤਾਂ ਵਧੀਆ ਰਹਿੰਦਾ, ਫਿਰ ਬੰਦਾ ਅੱਗੇ ਵੱਧਦਾ ਰਹਿੰਦਾ ਦੇ ਨਾਲ ਨਾਲ। ਸੁਣਦੇ ਇੱਕ ਖੂਬਸੂਰਤ ਗੀਤ ਅਤੇ ਫਿਰ ਬਾਕੀ ਗੱਲਾਂ ਬਾਤਾਂ ਇਸ ਗੀਤ ਤੋਂ ਬਾਅਦ ਕਰਦੇ ਹਾਂ। ਸਬਰੰਗ ਰੇਡੀਓ 94.7 FM।

ਬਿਲਕੁਲ ਜੀ, ਜਿਹੜੇ ਪੁਰਾਣੇ ਗਾਣੇ ਬੜੇ ਸਕੂਨਮਈ ਤੇ ਲੰਬੇ ਵੀ ਹੁੰਦੇ ਸੀਗੇ, ਕਾਫੀ ਲੰਬੇ ਗੀਤ ਹੋ ਜਾਂਦੇ ਰਹੇ ਆ। ਸੋ ਆਈ ਹੋਪ ਤੁਸੀਂ ਪਸੰਦ ਕੀਤਾ ਹੋਏਗਾ। ਜੇ ਸਫ਼ਰ ਤੇ ਚੱਲਦੇ ਰਹਿਣਾ ਤੇ ਵੈਦਰ ਦੇ ਬਾਰੇ ਤਾਂ ਪਤਾ ਲਾਣਾ ਹੀ ਪੈਂਦਾ ਪਹਿਲਾਂ, ਬਿਨਾਂ ਵੈਦਰ ਦੀ ਕੈਲਕੂਲੇਸ਼ਨ ਦੇ। ਸਪੈਸ਼ਲੀ ਤੁਸੀਂ ਕੈਨੇਡਾ ਦੇ ਵਿੱਚ ਜਾਂ ਅਲਬਰਟਾ ਦੇ ਵਿੱਚ ਤਾਂ ਨਹੀਂ ਘੁੰਮ ਫਿਰ ਸਕਦੇ, ਕਿਉਂਕਿ ਵੈਦਰ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਵੀ ਕਿੱਧਰ ਨੂੰ ਜਾ ਰਹੇ ਹੋ ਅਤੇ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ। ਸੋ ਅਰਲੀ ਸ਼ਾਵਰਸ ਦੀ ਐਂਡਿੰਗ ਦੱਸਿਆ ਗਿਆ, ਵੈਸੇ 52% ਚਾਂਸਿਸ ਸੀਗੇ ਅੱਜ ਮੰਡੇ ਦਾ ਟੈਂਪਰੇਚਰ, 21 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 0 ਡਿਗਰੀ, ਦਾ ਮਤਲਬ ਵੀ ਰਾਤ ਜਿਹੜੀ ਉਹ ਠੰਡੀ ਰਹਿਣੀ ਹੈ ਜੀ 0 ਡਿਗਰੀ ਟੈਂਪਰੇਚਰ ਦੇ ਨਾਲ। ਅਤੇ ਉਹਦੇ ਨਾਲ ਨਾਲ ਸਟਰੋਂਗ ਵਿੰਡ ਜਿਹੜੀਆਂ ਨੇ ਉਹ ਐਕਸਪੈਕਟ ਕੀਤੀਆਂ ਜਾ ਰਹੀਆਂ ਨੇ ਸਾਊਦਰਨ ਬਰਡਾ ਦੇ ਵਿੱਚ, ਜਿਵੇਂ ਇਹ ਹਫ਼ਤਾ ਸ਼ੁਰੂ ਹੋ ਰਿਹਾ ਅਤੇ ਇਹ ਮਿਡ ਵੀਕ ਦੇ ਵਿੱਚ ਕੂਲ ਡਾਊਨ ਵੀ ਹੋ ਜਾਣਾ, ਕਿਉਂਕਿ ਅੱਜ ਟੈਂਪਰੇਚਰ 21 ਡਿਗਰੀ ਸੀਗਾ, ਬਟ ਕੱਲ੍ਹ ਦਾ ਟੈਂਪਰੇਚਰ ਜਿਹੜਾ 17 ਡਿਗਰੀ 'ਤੇ ਜਾਏਗਾ, ਵੱਧ ਤੋਂ ਵੱਧ ਘੱਟ ਤੋਂ ਘੱਟ 8 ਡਿਗਰੀ ਕਲਾਊਡੀ ਤਾਂ ਰਹੇਗਾ, ਬਟ ਬੱਦਲਾਂ ਦੇ ਨਾਲ ਨਾਲ ਜਿਹੜਾ ਸਨੀ ਵੀ ਕਾਫੀ ਦੇਖਿਆ ਜਾਏਗਾ। ਵੈਡਨਸਡੇ ਸਪਤੰਬਰ 30 13 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 3 ਡਿਗਰੀ ਹੋਏਗਾ ਟੈਂਪਰੇਚਰ, ਥੋੜ੍ਹੇ ਜਿਹੇ ਕਲਾਊਡ ਜਿਹੜੇ ਨੇ ਉਸ ਦਿਨ ਹੋਣਗੇ, ਬਟ ਮੋਸਟਲੀ ਵੇਖਣ 'ਚ ਜਿਹੜਾ ਸੂਰਜ ਕਾਫੀ ਚਮਕਦਾਰ ਬਣਿਆ ਰਹੇਗਾ। ਥਰਸਡੇ ਅਕਤੂਬਰ 1 ਜਿਹੜਾ ਪਹਿਲਾ ਦਿਨ ਹੈ ਥਰਸਡੇ ਦਾ, ਸੋ 13 ਡਿਗਰੀ ਟੈਂਪਰੇਚਰ ਉਸ ਦਿਨ ਵੱਧ ਤੋਂ ਵੱਧ ਹੋਏਗਾ, ਘੱਟ ਤੋਂ ਘੱਟ 3 ਡਿਗਰੀ। ਅਕਤੂਬਰ 2 ਨੂੰ 16 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 2 ਡਿਗਰੀ ਟੈਂਪਰੇਚਰ ਜਿਹੜਾ ਫਰਾਈਡੇ ਵਾਲੇ ਦਿਨ ਹੋਏਗਾ। ਸ਼ਨੀਵਾਰ ਨੂੰ 15-2, ਸੈਟਰਡੇ ਤੋਂ ਬਾਅਦ ਫਿਰ ਆਏਗਾ ਤੁਹਾਡਾ ਸੰਡੇ ਜਿਹੜਾ ਕਿ ਅਕਤੂਬਰ 4 ਹੈ, 18 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 2 ਡਿਗਰੀ ਟੈਂਪਰੇਚਰ ਜਿਹੜਾ ਉਸ ਦਿਨ ਦਾ ਦੇਖਿਆ ਜਾਏਗਾ। ਅੱਜ ਦੀਆਂ ਕੁਛ ਇੱਕ ਖਾਸ ਖਾਸ ਖਬਰਾਂ ਜਿਹੜੀਆਂ ਨੇ ਲੋਕਲ, ਜਿਹਦੇ 'ਚ ਵੱਖਰੇ ਵੱਖਰੇ ਲੋਕਾਂ ਨੇ ਵੱਖਰੀ ਵੱਖਰੀਆਂ ਗੱਲਾਂ ਬਾਤਾਂ ਕਹੀਆਂ ਨੇ। ਤੁਹਾਨੂੰ ਪਤਾ ਵੀ ਰੈਫਰੈਂਡਮ ਨੇ ਇੱਕ ਸੁਰਖੀਆਂ 'ਚ ਤਾਂ ਛਾਇਆ ਰਹਿੰਦਾ, ਬਟ ਨਾਲ ਦੀ ਨਾਲ ਹੀ ਜਿਹੜੇ ਡਗ ਫੋਰਡ ਨੇ ਉਹਨਾਂ ਨੇ ਅੱਜ ਕੈਲਗਰੀ ਦੇ ਵਿੱਚ

0: ਮੀਟਿੰਗ ਕੀਤੀ ਹੈ ਪ੍ਰੀਮੀਅਰ ਦੇ ਨਾਲ ਤੇ ਕੀ ਕੁਛ ਇੱਥੇ ਡਿਸਕਸ਼ਨ ਹੋਈਆਂ ਪਾਈਪਲਾਈਨ ਨੂੰ ਲੈ ਕੇ ਜਾਂ ਇਹਦੇ ਨਾਲ ਨਾਲ ਹੋਰ ਵੀ ਜਿਹੜੀਆਂ ਹਾਈ ਸਪੀਡ ਰੇਲ ਜਿਹੜੀ ਹੈ ਕੈਲਗਰੀ ਤੇ ਐਡਮਿੰਟਨ ਦੇ ਵਿੱਚ ਬਣਾਉਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਇਹਦੇ 'ਤੇ ਕੀ ਅਪਡੇਟ ਇਹ ਵੀ ਤੁਹਾਡੇ ਨਾਲ ਅੱਜ ਜਿਹੜਾ ਡਿਸਕਸ ਕਰ ਲਾਂਗੇ ਕੁਇਕਲੀ ਸੋ ਪ੍ਰੋਗਰਾਮ ਜਿਹੜਾ ਇਹ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਟਰੰਪ ਜਿਨ੍ਹਾਂ ਨੇ ਆਪਣੇ ਟੈਕਸਿਸ ਦੀ ਗੱਲ ਕਰਨੀ ਸੀ ਉਹ ਕਰਤੀ ਹੈ ਹੁਣ ਅਲਟੀਮੇਟਲੀ ਆਮ ਲੋਕਾਂ ਦੇ ਉੱਤੇ ਕੀ ਪ੍ਰਭਾਵ ਪਏਗਾ ਕਿਸ ਤਰ੍ਹਾਂ ਦਾ ਰਹੇਗਾ ਇਹ ਕੁਛ ਗੱਲਾਂ ਪਤਾ ਜਿਹੜੀਆਂ ਨੇ ਉਹਦੇ ਨਾਲ ਰਿਲੇਟਡ ਖਬਰ ਦੇ ਵਿੱਚ ਸੁਣਦੇ ਹਾਂ ਆਪਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਹੋਰ ਖਬਰਾਂ ਅਤੇ ਗੱਲਾਂ ਪਤਾ ਅੱਜ ਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਸੁਣਦੇ ਕੁਛ ਇੱਕ ਪੰਜਾਬੀ ਦੀਆਂ ਖਬਰਾਂ ਦੇ ਫਿਰ ਇਸ ਤੋਂ ਬਾਅਦ ਵਾਪਸ ਮਿਲ ਕੇ ਅਤੇ ਹੋਰ ਗੱਲਾਂ ਬਾਤਾਂ ਕਰਦੇ ਹਾਂ ਜੀ
1: ਖਤਮ ਹੋ ਜਾਵੇਗਾ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਹੇਠਾਂ ਆਉਣਗੀਆਂ ਐਤਵਾਰ ਨੂੰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਚੋਣਾਂ ਤੋਂ ਪਹਿਲਾਂ ਫੌਜੀ ਹਮਲੇ ਹੋ ਸਕਦੇ ਨੇ ਤਾਂ ਟਰੰਪ ਨੇ ਫੌਕਸ ਨਿਊਜ਼ ਨੂੰ ਕਿਹਾ ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਮੇਰਾ ਮਤਲਬ ਹੈ ਕਿ ਇਹ ਸੰਭਵ ਹੈ ਪਰ ਮੈਂ ਸਿਰਫ ਇਹ ਨਹੀਂ ਕਹਿਣਾ ਚਾਹੁੰਦਾ ਟਰੰਪ ਨੇ ਕਿਹਾ ਕਿ ਅਮਰੀਕਾ ਫੌਜੀ ਕਾਰਵਾਈ ਤੇ ਤਹਿਰਾਨ ਨੂੰ ਅਲੱਗ ਥਲੱਗ ਕਰਨ ਲਈ ਚਲਾਈ ਜਾ ਰਹੀ ਆਪਣੀ ਆਰਥਿਕ ਮੁਹਿੰਮ ਰਾਹੀਂ ਜਿੱਤ ਹਾਸਲ ਕਰ ਰਿਹਾ ਏ ਉਨ੍ਹਾਂ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਦੋਵੇਂ ਤਰੀਕਿਆਂ ਨਾਲ ਜਿੱਤਾਂਗੇ ਫੌਜੀ ਨਜ਼ਰੀਏ ਤੋਂ ਤਾਂ ਅਸੀਂ ਪਹਿਲਾਂ ਹੀ ਜਿੱਤ ਚੁੱਕੇ ਹਾਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੀ ਕਾਰਵਾਈ ਰੋਕ ਦਿੱਤੀ ਹੈ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਇਸ ਟਕਰਾਅ ਕਾਰਨ ਇਰਾਨ ਦੀ ਅਰਥ ਵਿਵਸਥਾ ਤੇ ਫੌਜ ਬੁਰੀ ਤਰ੍ਹਾਂ ਨਾਲ ਕਮਜ਼ੋਰ ਹੋ ਚੁੱਕੀ ਹੈ ਟਰੰਪ ਨੇ ਜੰਗ ਦੇ ਜਲਦ ਖਤਮ ਹੋਣ ਦਾ ਅਨੁਮਾਨ ਲਗਾਉਂਦੇ ਹੋਏ ਕਿਹਾ ਕਿ ਤੇਲ ਦੀਆਂ ਕੀਮਤਾਂ 'ਚ ਜਲਦੀ ਹੀ ਗਿਰਾਵਟ ਆਵੇਗੀ ਵਾਈਟ ਹਾਊਸ ਤੋਂ ਇਲੀਨੋਇਜ਼ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮੁੜ ਕਿਹਾ ਜਿਵੇਂ ਹੀ ਇਰਾਨ ਹਾਰ ਮੰਨ ਲਵੇਗਾ ਤੇ ਜੰਗ ਖਤਮ ਹੋਵੇਗੀ ਜੋ ਬਹੁਤ ਜਲਦ ਹੋਣ ਵਾਲਾ ਏ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਹੇਠਾਂ ਆ ਜਾਣਗੀਆਂ ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਰਾਤੋ ਰਾਤ ਹਾਰਮੂਜ਼ ਰਾਹੀਂ ਰਿਕਾਰਡ ਮਾਤਰਾ 'ਚ ਤੇਲ ਲਿਜਾਇਆ ਗਿਆ ਰਾਸ਼ਟਰਪਤੀ ਟਰੰਪ ਨੇ ਉਮੀਦ ਜਤਾਈ ਹੈ ਕਿ ਇਸ ਹਫ਼ਤੇ ਇਰਾਨ ਨਾਲ ਹੋਰ ਗੱਲਬਾਤ ਹੋ ਸਕਦੀ ਹੈ ਪਰ ਉਨ੍ਹਾਂ ਸਪਸ਼ਟ ਕੀਤਾ ਕਿ ਤਹਿਰਾਨ ਦਾ ਤਾਜ਼ਾ ਪ੍ਰਸਤਾਵ ਵਾਸ਼ਿੰਗਟਨ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਇੱਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਕਿ ਉਹ ਸਮਝੌਤਾ ਕਰਨਾ ਚਾਹੁੰਦੇ ਨੇ ਪਰ ਇਹ ਉਹ ਸਮਝੌਤਾ ਨਹੀਂ ਜੋ ਮੈਂ ਕਰਨਾ ਚਾਹੁੰਦਾ ਇਹ ਉਹ ਸਮਝੌਤਾ ਹੈ ਜਿਸ ਨੂੰ ਅਸੀਂ ਸ਼ਾਇਦ 1 ਸਾਲ ਪਹਿਲਾਂ ਮਨਜ਼ੂਰ ਕਰ ਲੈਂਦੇ ਉਨ੍ਹਾਂ ਨੇ ਸਾਡੀ ਸਥਿਤੀ ਦਾ ਗਲਤ ਅੰਦਾਜ਼ਾ ਲਗਾਇਆ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਹਮਲੇ ਮੁੜ ਸ਼ੁਰੂ ਕਰਨ ਤੇ ਵਿਚਾਰ ਕਰ ਰਹੇ ਨੇ ਤਾਂ ਟਰੰਪ ਨੇ ਕਿਹਾ ਮੈਂ ਹਮੇਸ਼ਾ ਇਸ ਬਾਰੇ ਸੋਚਦਾ ਰਹਿਣਾ ਹਾਂ ਦੂਜੇ ਪਾਸੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੈਜ਼ੇਸ਼ਕੀਅਨ ਨੇ ਕਿਹਾ ਕਿ ਤਹਿਰਾਨ ਗੱਲਬਾਤ 'ਚ ਸ਼ਾਮਲ ਹੋਣ ਤੇ ਪਰਮਾਣੂ ਪ੍ਰੋਗਰਾਮ ਦੀਆਂ ਸੀਮਾਵਾਂ ਤੇ ਚਰਚਾ ਕਰਨ ਲਈ ਤਿਆਰ ਹੈ ਉਨ੍ਹਾਂ ਕਿਹਾ ਕਿ ਇਰਾਨ ਅੰਤਰਰਾਸ਼ਟਰੀ ਪਰਮਾਣੂ ਨਿਰੀਖਕਾਂ ਨੂੰ ਪਹੁੰਚ ਦੇਣ ਬਾਰੇ ਗੱਲਬਾਤ ਲਈ ਤਿਆਰ ਹੈ ਬਸ਼ਰਤੇ ਵਾਸ਼ਿੰਗਟਨ ਇਹ ਭਰੋਸਾ ਦੇਵੇ ਕਿ ਉਹ ਸਰਕਾਰ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਅਮਰੀਕਾ ਤੇ ਇਜ਼ਰਾਈਲ ਦੇ ਭਿਆਨਕ ਹਮਲਿਆਂ ਦੇ ਵਿਚਕਾਰ ਇਰਾਨੀ ਨੇਤਾ ਮੁਹਸੇਨ ਹੈਦਰੀ ਨੇ ਕਤਰ ਟੈਲੀਵਿਜ਼ਨ ਨੈਟਵਰਕ ਅਲ ਅਰਬੀ ਨਾਲ ਇੱਕ ਇੰਟਰਵਿਊ 'ਚ ਇਰਾਨ ਦੇ ਨਵੇਂ ਸੁਪਰੀਮ ਲੀਡਰ ਅਯਾਤੁੱਲਾ ਮੁਜ਼ਤਬਾ ਖਾਮੇਨੇਈ ਬਾਰੇ ਇੱਕ ਮਹੱਤਵਪੂਰਨ ਖੁਲਾਸਾ ਕੀਤਾ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਅਮਰੀਕਾ ਦੁਆਰਾ ਹਸਪਤਾਲ ਤੇ ਬੰਬਾਰੀ ਕਰਨ ਤੋਂ ਬਾਅਦ ਮੁਜ਼ਤਬਾ ਖਾਮੇਨੇਈ ਨੂੰ ਮਲਬੇ ਤੋਂ ਬਾਹਰ ਕੱਢਿਆ ਗਿਆ ਸੀ ਜਿੱਥੇ ਉਹ ਇਲਾਜ ਅਧੀਨ ਸਨ ਨਿਊਯਾਰਕ ਪੋਸਟ ਦੇ ਅਨੁਸਾਰ ਜ਼ਖਮੀ ਹੋਣ ਦੇ ਬਾਵਜੂਦ ਮੁਜ਼ਤਬਾ ਖਾਮੇਨੇਈ ਨੂੰ ਨਵੇਂ ਸਰਵਉੱਚ ਨੇਤਾ ਵਜੋਂ ਚੁਣ ਲਿਆ ਗਿਆ ਸੀ ਹਾਲਾਂਕਿ ਗੁਪਤ ਤਰੀਕੇ ਨਾਲ ਹੋਈ ਇਸ ਚੋਣ ਪ੍ਰਕਿਰਿਆ ਤੇ ਹਮਲਿਆਂ 'ਚ ਉਨ੍ਹਾਂ ਦੀ ਸਥਿਤੀ ਨੂੰ ਲੈ ਕੇ ਦੁਨੀਆਂ ਭਰ 'ਚ ਅਟਕਲਾਂ ਅਜੇ ਵੀ ਜਾਰੀ ਨੇ ਮੁਹਸੇਨ ਹੈਦਰੀ ਨੇ ਦੱਸਿਆ ਕਿ ਜ਼ਖਮੀ ਹੋਣ ਅਤੇ ਹਸਪਤਾਲ ਲਿਜਾਣ ਤੋਂ ਬਾਅਦ ਵੀ ਤਹਿਰਾਨ ਦੇ 3 ਹਸਪਤਾਲਾਂ ਤੇ ਬੰਬਾਰੀ ਕੀਤੀ ਗਈ ਮੁਜ਼ਤਬਾ ਖਾਮੇਨੇਈ 3 ਹਸਪਤਾਲ 'ਚ ਸਨ ਤੇ ਉਨ੍ਹਾਂ ਨੂੰ ਮਲਬੇ 'ਚੋਂ ਕੱਢਿਆ ਗਿਆ ਸੀ ਅਮਰੀਕੀ ਖੁਫੀਆ ਰਿਪੋਰਟਾਂ ਦੇ ਅਨੁਸਾਰ ਹਮਲਿਆਂ 'ਚ ਮੁਜ਼ਤਬਾ ਖਾਮੇਨੇਈ ਦੇ ਚਿਹਰੇ ਤੇ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਕਾਰਨ ਉਨ੍ਹਾਂ ਦੀ ਹਾਲਤ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਰਿਪੋਰਟ ਮੁਤਾਬਕ 8 ਮਾਰਚ ਨੂੰ ਮੁਜ਼ਤਬਾ ਖਾਮੇਨੇਈ ਨੂੰ ਇਰਾਨ ਦੇ ਨਵੇਂ ਸਰਵਉੱਚ ਨੇਤਾ ਵਜੋਂ ਚੁਣਿਆ ਗਿਆ ਹੈਦਰੀ ਨੇ ਦੱਸਿਆ ਕਿ ਸਰਕਾਰੀ ਟੈਲੀਵਿਜ਼ਨ ਤੇ ਘੋਸ਼ਣਾ ਹੋਣ ਤੱਕ ਖੁਦ ਮੁਜ਼ਤਬਾ ਨੂੰ ਵੀ ਆਪਣੀ ਚੋਣ ਦੀ ਜਾਣਕਾਰੀ ਨਹੀਂ ਸੀ ਸਰਵਉੱਚ ਨੇਤਾ ਦੀ ਚੋਣ ਕਰਨ ਵਾਲੀ ਮਾਹਿਰਾਂ ਦੀ ਸਭਾ ਨੂੰ ਵੀ ਹਮਲਿਆਂ 'ਚ ਨਿਸ਼ਾਨਾ ਬਣਾਇਆ ਗਿਆ ਸੀ ਨਿਊਯਾਰਕ ਪੋਸਟ ਦੀ ਰਿਪੋਰਟ ਦੇ ਅਨੁਸਾਰ ਕੌਮ ਸਥਿਤ ਇਸ ਸਕੱਤਰੇ ਤੇ ਹੋਈ ਬੰਬਾਰੀ 'ਚ 8 ਲੋਕਾਂ ਦੀ ਮੌਤ ਹੋ ਗਈ ਤੇ ਚੋਣ ਨਾਲ ਸੰਬੰਧਿਤ ਦਸਤਾਵੇਜ਼ ਨਸ਼ਟ ਹੋ ਗਏ ਹੈਦਰੀ ਨੇ ਦੱਸਿਆ ਕਿ ਮੈਂਬਰਾਂ ਨੇ ਗੁਪਤ ਕਮਰੇ 'ਚ ਜਾਣ ਤੋਂ ਪਹਿਲਾਂ ਕਾਗਜ਼ ਤੇ ਆਪਣੇ ਵੋਟ ਦਰਜ ਕੀਤੇ ਸਨ ਤੇ ਮੁਜ਼ਤਬਾ ਦਾ ਨਾਮ ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਪ੍ਰਸਤਾਵਿਤ ਕੀਤਾ ਸੀ ਮੁਹਸੇਨ ਹੈਦਰੀ ਨੇ ਕਿਹਾ ਕਿ ਦੁਸ਼ਮਣ ਦੇ ਇਰਾਦਿਆਂ ਨੂੰ ਦੇਖਦੇ ਹੋਏ ਅਯਾਤੁੱਲਾ ਮੁਜ਼ਤਬਾ ਖਾਮੇਨੇਈ ਤੋਂ ਇਲਾਵਾ ਕੋਈ ਹੋਰ ਸਰਵਉੱਚ ਮਾਰਗਦਰਸ਼ਕ ਨਹੀਂ ਹੋ ਸਕਦਾ ਉਹ ਸਿਹਤਮੰਦ ਨੇ ਧਾਰਮਿਕ ਯੋਗਤਾਵਾਂ ਹਨ ਤੇ ਦੇਸ਼ ਚਲਾਉਣ ਦੀ ਯੋਗਤਾ ਰੱਖਦੇ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੀਕਐਂਡ ਦੌਰਾਨ ਗੁਪਤ ਤੌਰ ਤੇ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਤੇ ਗਏ ਜਿੱਥੇ ਉਨ੍ਹਾਂ ਨੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ

ਨੇਤਨਯਾਹੂ ਨੇ ਯੂਏਈ ਦੇ ਰਾਸ਼ਟਰਪਤੀ ਨੂੰ ਉਨ੍ਹਾਂ ਖਬਰਾਂ ਦਾ ਖੰਡਨ ਕਰਨ ਦੀ ਅਪੀਲ ਕੀਤੀ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ 7 ਅਕਤੂਬਰ 2023 ਦੇ ਹਮਾਸ ਹਮਲੇ ਤੋਂ ਪਹਿਲਾਂ ਇਜ਼ਰਾਈਲੀ ਨੇਤਾ ਨੂੰ ਸੰਭਾਵੀ ਖਤਰੇ ਬਾਰੇ ਚੇਤਾਵਨੀ ਦਿੱਤੀ ਸੀ। ਐਤਵਾਰ ਨੂੰ ਹੋਈ ਇਸ ਮੁਲਾਕਾਤ ਦੀ ਪੁਸ਼ਟੀ ਮਾਮਲੇ ਤੋਂ ਜਾਣੂ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਹੈ। ਨੇਤਨਯਾਹੂ ਦੀ ਇਸ ਗੁਪਤ ਯਾਤਰਾ ਦੀ ਖਬਰ ਸਭ ਤੋਂ ਪਹਿਲਾਂ ਇਜ਼ਰਾਈਲ ਦੇ ਚੈਨਲ 12 ਟੀਵੀ ਸਟੇਸ਼ਨ ਦੁਆਰਾ ਨਸ਼ਰ ਕੀਤੀ ਗਈ। ਮਾਮਲੇ ਨਾਲ ਜੁੜੇ ਇੱਕ ਵਿਅਕਤੀ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਦੀ ਗੱਲਬਾਤ ਇਜ਼ਰਾਈਲੀ ਅਖਬਾਰ ਹਾਰੇਤਜ਼ 'ਚ ਪ੍ਰਕਾਸ਼ਿਤ ਉਸ ਰਿਪੋਰਟ ਤੇ ਕੇਂਦਰਿਤ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਅਮੀਰਾਤੀ ਨੇਤਾ ਨੇ 7 ਅਕਤੂਬਰ 2023 ਦੇ ਹਮਾਸ ਹਮਲੇ ਤੋਂ ਠੀਕ ਪਹਿਲਾਂ ਨੇਤਨਯਾਹੂ ਨੂੰ ਚੇਤਾਵਨੀ ਦਿੱਤੀ ਸੀ। ਨੇਤਨਯਾਹੂ ਦੇ ਦਫ਼ਤਰ ਨੇ ਪਹਿਲਾਂ ਵੀ ਹਾਰੇਤਜ਼ ਦੀ ਇਸ ਰਿਪੋਰਟ ਨੂੰ ਨਕਾਰਿਆ ਸੀ। ਯੂਏਈ ਦੇ ਵਿਦੇਸ਼ ਮੰਤਰਾਲੇ ਨੇ ਇਸ ਗੁਪਤ ਮੁਲਾਕਾਤ ਦੀਆਂ ਰਿਪੋਰਟਾਂ ਤੇ ਸਿੱਧੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਏ। ਹਾਲਾਂਕਿ ਮੰਤਰਾਲੇ ਨੇ ਕਿਹਾ ਕਿ ਉਹ ਇਜ਼ਰਾਈਲ ਨਾਲ ਖੁੱਲ੍ਹੇ ਅਤੇ ਸਿੱਧੇ ਸੰਚਾਰ ਮਾਰਗ ਬਣਾਏ ਰੱਖਦਾ ਏ ਅਤੇ ਸਾਰੀਆਂ ਪ੍ਰਸੰਗਿਕ ਖੁਫੀਆ ਜਾਣਕਾਰੀਆਂ ਸਾਂਝੀਆਂ ਕਰਦਾ ਏ। ਦੂਜੇ ਪਾਸੇ ਨੇਤਨਯਾਹੂ ਦੇ ਦਫ਼ਤਰ ਵੱਲੋਂ ਇਸ ਯਾਤਰਾ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਸਰਕਾਰੀ ਖਰੀਦ ਨਾਲ ਜੁੜੇ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਆਈਸ ਪੈਨਸਲਵੇਨੀਆ 'ਚ ਚੱਲਦੀ ਹਿਰਾਸਤੀ ਸਹੂਲਤ ਵਜੋਂ ਗੱਡੀਆਂ ਵਰਤਣ ਦੀ ਯੋਜਨਾ ਤੇ ਵਿਚਾਰ ਕਰ ਰਹੀ ਹੈ। ਇਹ ਗੱਡੀਆਂ ਛਾਪਾਂ ਮਾਰਨ ਵਾਲੀਆਂ ਟੀਮਾਂ ਦੇ ਨੇੜੇ ਰਹਿਣਗੀਆਂ ਤੇ ਗ੍ਰਿਫਤਾਰ ਕੀਤੇ ਲੋਕਾਂ ਨੂੰ ਉਸ ਵੇਲੇ ਤੱਕ ਅੰਦਰ ਰੱਖਣਗੀਆਂ ਜਦੋਂ ਤੱਕ ਗੱਡੀ ਭਰ ਨਾ ਜਾਵੇ ਜਾਂ ਉਸ ਇਲਾਕੇ ਦੀ ਕਾਰਵਾਈ ਪੂਰੀ ਨਾ ਹੋ ਜਾਵੇ। ਇਹ ਜਾਣਕਾਰੀ ਯੋਜਨਾ ਤੇ ਠੇਕੇ ਨਾਲ ਸਬੰਧਤ ਹੈ। ਹਾਲੇ ਇਹ ਸਾਬਤ ਨਹੀਂ ਹੈ ਕਿ ਇਹ ਗੱਡੀਆਂ ਪੂਰੇ ਪੱਧਰ ਤੇ ਚੱਲਣ ਲੱਗੀਆਂ ਨੇ। ਦਸਤਾਵੇਜ਼ਾਂ ਮੁਤਾਬਕ ਇਹ ਸੇਵਾ GTI ਵੱਲੋਂ ਚਲਾਈ ਜਾ ਸਕਦੀ ਹੈ ਜੋ ਨਿੱਜੀ ਜੇਲ੍ਹ ਕੰਪਨੀ GEO ਗਰੁੱਪ ਦੀ ਆਵਾਜਾਈ ਸ਼ਾਖਾ ਏ। ਗੱਡੀਆਂ ਦਾ ਮਕਸਦ ਇਹ ਦੱਸਿਆ ਗਿਆ ਏ ਕਿ ਅਧਿਕਾਰੀਆਂ ਨੂੰ ਹਰ ਗ੍ਰਿਫਤਾਰੀ ਮਗਰੋਂ ਦੂਰ ਹਿਰਾਸਤੀ ਕੇਂਦਰ ਜਾਣ ਦੀ ਲੋੜ ਨਾ ਪਵੇ ਤੇ ਉਹ ਛਾਪੇ ਦੀ ਕਾਰਵਾਈ ਜਾਰੀ ਰੱਖ ਸਕਣ। ਔਰਤਾਂ ਨੂੰ ਗੱਡੀ 'ਚ 10 ਘੰਟਿਆਂ ਤੋਂ ਵੱਧ ਨਾ ਰੱਖਣ ਦੀ ਇੱਕ ਹੱਦ ਦਰਜ ਹੈ, ਪਰ ਮਰਦਾਂ ਲਈ ਆਮ ਵੱਧ ਤੋਂ ਵੱਧ ਸਮਾਂ ਸਾਫ਼ ਨਹੀਂ ਕੀਤਾ ਗਿਆ। ਸਭ ਤੋਂ ਵੱਡੀ ਚਿੰਤਾ ਇਹ ਕਿ ਦਸਤਾਵੇਜ਼ ਖਾਣੇ ਪੀਣ ਵਾਲੇ ਪਾਣੀ ਪਖਾਨੇ ਦਵਾਈ ਹਵਾ ਤਾਪਮਾਨ ਵਕੀਲ ਨਾਲ ਸੰਪਰਕ ਅਤੇ ਐਮਰਜੈਂਸੀ ਇਲਾਜ ਬਾਰੇ ਪੂਰੇ ਨਿਯਮ ਨਹੀਂ ਦੱਸੇ ਗਏ। ਮਨੁੱਖੀ ਅਧਿਕਾਰ ਪੱਖੋਂ ਇਹ ਗੱਲ ਮਹੱਤਵਪੂਰਨ ਹੈ ਕਿਉਂਕਿ ਗ੍ਰਿਫਤਾਰ ਵਿਅਕਤੀ ਨੂੰ ਸਜ਼ਾ ਨਹੀਂ ਹੋਈ ਹੁੰਦੀ ਤੇ ਉਹ ਸਿਰਫ਼ ਨਾਗਰਿਕ ਇਮੀਗ੍ਰੇਸ਼ਨ ਹਿਰਾਸਤ 'ਚ ਹੁੰਦਾ ਏ। ਇਹ ਯੋਜਨਾ ਆਈਸ ਦੀ ਵੱਡੀ ਹਿਰਾਸਤੀ ਸਮਰੱਥਾ ਵਧਾਉਣ ਦੀ ਕੋਸ਼ਿਸ਼ ਦਾ ਹਿੱਸਾ ਮੰਨੀ ਜਾ ਰਹੀ ਹੈ। ਪਰਿਵਾਰਾਂ ਲਈ ਜ਼ਰੂਰੀ ਹੈ ਕਿ ਗ੍ਰਿਫਤਾਰ ਹੋਣ ਉੱਤੇ ਵਿਅਕਤੀ ਦਾ ਪੂਰਾ ਨਾਮ ਜਨਮ ਮਿਤੀ ਅਤੇ ਪਰਦੇਸੀ ਨੰਬਰ ਸੰਭਾਲ ਕੇ ਰੱਖਣ। ਤੁਰੰਤ ਵਕੀਲ ਨਾਲ ਸੰਪਰਕ ਕਰਨ ਤੇ ਹਿਰਾਸਤ ਦੀ ਥਾਂ ਲਿਖਤੀ ਤੌਰ ਤੇ ਪੁੱਛਣਾ ਵੀ ਮਦਦਗਾਰ ਹੋ ਸਕਦਾ ਹੈ। ਜੇ ਇਹ ਯੋਜਨਾ ਲਾਗੂ ਹੁੰਦੀ ਹੈ ਤਾਂ ਹਿਰਾਸਤ ਦੇ ਮਨੁੱਖੀ ਮਾਪਦੰਡਾਂ ਤੇ ਸੁਤੰਤਰ ਨਿਗਰਾਨੀ ਦੀ ਮੰਗ ਵੱਧ ਸਕਦੀ ਹੈ। ਅਮਰੀਕਾ ਤੇ ਕੈਨੇਡਾ ਵਿਚਾਲੇ ਚੱਲ ਰਹੇ ਵਪਾਰਕ ਟਕਰਾਅ ਦਾ ਅਸਰ ਹੁਣ ਨੌਜਵਾਨਾਂ ਦੀਆਂ ਖੇਡ ਗਤੀਵਿਧੀਆਂ ਤੇ ਵੀ ਪੈਣ ਲੱਗਾ ਏ। ਨੌਜਵਾਨ ਖਿਡਾਰੀਆਂ ਦੀ ਮਦਦ ਕਰਨ ਵਾਲੀ ਸੰਸਥਾ ਕਿਡ ਸਪੋਰਟ ਓਨਟਾਰੀਓ ਦਾ ਕਹਿਣਾ ਹੈ ਕਿ ਅਮਰੀਕੀ ਅਤੇ ਕੈਨੇਡੀਅਨ ਟੈਰਿਫਸ ਕਾਰਨ ਖੇਡ ਸਮਾਨ ਦੀਆਂ ਕੀਮਤਾਂ ਵੱਧ ਰਹੀਆਂ ਨੇ, ਜਿਸ ਨਾਲ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਹੋਰ ਮੁਸ਼ਕਲ ਹੋ ਸਕਦਾ ਏ। ਕਿਡ ਸਪੋਰਟ ਓਨਟਾਰੀਓ ਦੀ ਕਾਰਜਕਾਰੀ ਨਿਰਦੇਸ਼ਕ ਸਾਰਾ ਰਸਤਾਨੀ ਨੇ ਕਿਹਾ ਹੈ ਕਿ ਜਿਨ੍ਹਾਂ ਪਰਿਵਾਰਾਂ ਦੀ ਮਦਦ ਕਰਦੀ ਹੈ ਉਹ ਸੰਸਥਾ ਉਹ ਪਹਿਲਾਂ ਹੀ ਵੱਧ ਰਹੀਆਂ ਲਾਗਤਾਂ ਦਾ ਅਸਰ ਮਹਿਸੂਸ ਕਰ ਰਹੇ ਨੇ। ਉਨ੍ਹਾਂ ਮੁਤਾਬਕ ਨੌਜਵਾਨਾਂ ਦੀਆਂ ਖੇਡਾਂ 'ਚ ਸਾਜ਼ੋ ਸਮਾਨ ਦਾ ਖਰਚਾ ਸਭ ਤੋਂ ਵੱਡੀਆਂ ਰੁਕਾਵਟਾਂ 'ਚੋਂ ਇੱਕ ਹੈ ਤੇ ਇਸ ਦਾ ਵੱਡਾ ਹਿੱਸਾ ਵਿਦੇਸ਼ਾਂ ਤੋਂ ਆਉਂਦਾ ਹੈ। ਪਿਛਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੋਂ ਆਉਣ ਵਾਲੀਆਂ ਲਗਭਗ $28 ਅਰਬ ਦੀਆਂ ਵਸਤਾਂ ਤੇ 50% ਡਿਊਟੀ ਲਗਾਈ ਸੀ। ਇਸ ਵਿੱਚ ਹਾਕੀ ਸਮਾਨ, ਗੋਲਫ ਅਤੇ ਜਿਮ ਦਾ ਸਮਾਨ ਤੇ ਮੱਛੀ ਫੜਨ ਵਾਲੀਆਂ ਛੜੀਆਂ ਸਮੇਤ ਕਈ ਖੇਡ ਉਤਪਾਦ ਸ਼ਾਮਲ ਸਨ। ਇਸ ਦੇ ਜਵਾਬ 'ਚ ਕੈਨੇਡਾ ਨੇ 8 ਸਤੰਬਰ ਤੋਂ ਵਾਧੂ ਟੈਰਿਫ ਲਾਗੂ ਕੀਤੇ। ਇਨ੍ਹਾਂ ਵਿੱਚ ਟਰੈਕ ਸੂਟ, ਸਕੀ ਸੂਟ ਤੇ ਤੈਰਨ ਵਾਲੇ ਕੱਪੜਿਆਂ ਸਮੇਤ ਕਈ ਖੇਡ ਸਮਾਨ ਦੀਆਂ ਸ਼੍ਰੇਣੀਆਂ ਵੀ ਸ਼ਾਮਲ ਨੇ। ਖੇਡ ਮੰਤਰੀ ਐਡਮ ਵੈਨ ਕੁਵਰਡਨ ਦੇ ਸਕੱਤਰ ਲਈ ਸੰਚਾਰ ਨਿਰਦੇਸ਼ਕ ਬਹੋਜ਼ ਦਾਰਾ ਅਜ਼ੀਜ਼ ਨੇ ਕਿਹਾ ਕਿ ਸੰਘੀ ਸਰਕਾਰ ਖੇਡਾਂ ਨੂੰ ਲੋਕਾਂ ਲਈ ਵਧੇਰੇ ਕਿਫਾਇਤੀ ਬਣਾਉਣ ਲਈ ਵਿਆਪਕ ਪੱਧਰ ਤੇ ਕੰਮ ਕਰ ਰਹੀ ਹੈ। ਹਾਲਾਂਕਿ ਸਰਕਾਰ ਵੱਲੋਂ ਸੰਘਰਸ਼ ਕਰ ਰਹੀਆਂ ਖੇਡ ਸੰਸਥਾਵਾਂ ਦੀ ਮਦਦ ਲਈ ਕੀਤੇ ਜਾਣ ਵਾਲੇ ਖਾਸ ਕਦਮਾਂ ਬਾਰੇ ਅਜੇ ਵਿਸਥਾਰ ਨਹੀਂ ਦਿੱਤਾ ਗਿਆ। ਅਮਰੀਕਾ 'ਚ ਤਬਾਹਕੁਨ ਤੂਫਾਨ ਨੌਰਈਸਟਰ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਬਹਾਲ ਨਾ ਕੀਤੀ ਜਾ ਸਕੀ, ਜਦਕਿ 2 ਜਣਿਆਂ ਦੀ ਮੌਤ ਹੋਣ ਬਾਰੇ ਰਿਪੋਰਟ ਸਾਹਮਣੇ ਆਈ ਹੈ। ਪੂਰਬੀ ਤੱਟਵਰਤੀ ਇਲਾਕਿਆਂ 'ਚ ਤੂਫਾਨ ਦਾ ਅਸਰ ਸਭ ਤੋਂ ਜ਼ਿਆਦਾ ਰਿਹਾ ਤੇ ਇਕੱਲੇ ਨਿਊਯਾਰਕ 'ਚ 500 ਤੋਂ ਵੱਧ ਦਰਖਤ ਜੜੋਂ ਪੁੱਟੇ ਗਏ। ਨਿਊਯਾਰਕ ਤੋਂ ਇਲਾਵਾ ਨਿਊ ਜਰਜ਼ੀ, ਨਾਰਥ ਕੈਰੋਲੀਨਾ, ਕਨੈਕਟਿਕ ਅਤੇ ਵਰਜੀਨੀਆ ਰਾਜਾਂ 'ਚ ਹੜ੍ਹਾਂ ਵਰਗੇ ਹਾਲਾਤ ਬਣਦੇ ਨਜ਼ਰ ਆਏ, ਜਦਕਿ 450 ਤੋਂ ਵੱਧ ਫਲਾਈਟਸ ਰੱਦ ਕਰਨੀਆਂ ਪਈਆਂ ਤੇ 3000 ਤੈਅ ਸਮੇਂ ਤੋਂ ਦੇਰੀ ਨਾਲ ਰਵਾਨਾ ਹੋ ਸਕੀਆਂ। ਨਿਊਯਾਰਕ ਦੇ ਲਾਗੁਆਰਡੀਆ ਏਅਰਪੋਰਟ, JFK ਇੰਟਰਨੈਸ਼ਨਲ ਏਅਰਪੋਰਟ ਅਤੇ ਬੋਸਟਨ ਲੋਗਨ ਇੰਟਰਨੈਸ਼ਨਲ ਏਅਰਪੋਰਟ ਤੇ ਵੱਡੀ ਗਿਣਤੀ 'ਚ ਮੁਸਾਫ਼ਰ ਫਸ ਗਏ। ਨਿਊਯਾਰਕ ਸ਼ਹਿਰ 'ਚ ਐਤਵਾਰ ਸਵੇਰੇ 56

0: ਸਾਲਾ ਸ਼ਖਸ ਦਰਖਤ ਹੇਠ ਦੱਬਣ ਕਾਰਨ ਦਮ ਤੋੜ ਗਿਆ ਜਦਕਿ ਇੱਕ ਤੈਰਾਕ 18 ਫੁੱਟ ਉੱਚੀਆਂ ਲਹਿਰਾਂ 'ਚ ਅਲੋਪ ਹੋ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਅਗਾਊਂ ਚੇਤਾਵਨੀ ਦੇ ਬਾਵਜੂਦ ਲੋਕ ਸਮੁੰਦਰ 'ਚ ਸਰਫਿੰਗ ਕਰ ਰਹੇ ਸਨ ਤੇ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ। ਬਰੁਕਲਿਨ ਦੇ ਇੱਕ ਖੇਡ ਮੈਦਾਨ 'ਚ ਦਰਖਤ ਡਿੱਗਣ ਕਰਕੇ ਦੋ ਬੱਚਿਆਂ ਸਣੇ ਇੱਕੋ ਪਰਿਵਾਰ ਦੇ 4 ਜੀ ਗੰਭੀਰ ਜ਼ਖਮੀ ਹੋ ਗਏ। ਨੈਸ਼ਨਲ ਵੈਦਰ ਸਰਵਿਸ ਮੁਤਾਬਕ ਸੋਮਵਾਰ ਨੂੰ ਵੀ ਨਾਰਥ ਈਸਟਰ ਤੂਫਾਨ ਦਾ ਕਹਿਰ ਜਾਰੀ ਰਹਿਣ ਦੇ ਆਸਾਰ ਨੇ ਤੇ ਨਿਊ ਜਰਜ਼ੀ ਸਣੇ ਨਿਊਯਾਰਕ ਸੂਬੇ ਦੇ ਤੱਟਵਰਤੀ ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਨਿਊ ਸਾਰਕ ਸਿਟੀ ਹਾਊਸਿੰਗ ਅਥਾਰਟੀ 'ਚ ਕਿਰਾਏਦਾਰਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਜੇਮਜ਼ ਐਲ ਸੀਵਰ ਨੇ ਸਮਾਂ ਰਹਿੰਦੇ ਸੁਰੱਖਿਅਤ ਟਿਕਾਣਿਆਂ ਤੇ ਨਾ ਪੁੱਜਣ ਕਰਕੇ ਇੱਕ ਜਣਾ ਦਰਖਤ 'ਚ ਦੱਬ ਗਿਆ। ਮਰਨ ਵਾਲੇ ਦੀ ਸ਼ਨਾਖਤ 56 ਸਾਲਾ ਲੇਟਨ ਬਰਾਊਨ ਵਜੋਂ ਕੀਤੀ ਗਈ ਜੋ ਹਮੇਸ਼ਾ ਲੋਕ ਸੇਵਾ ਵਾਸਤੇ ਤਤਪਰ ਰਹਿੰਦਾ ਸੀ। ਨਿਊਯਾਰਕ ਸ਼ਹਿਰ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਲੇਟਨ ਬਰਾਊਨ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੀੜਿਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਦੱਸ ਦਈਏ ਕਿ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਦੌਰਾਨ ਕੁਝ ਲੋਕ ਆਪਣਾ ਘਰੇਲੂ ਸਮਾਨ ਪਾਣੀ ਤੋਂ ਬਚਾਉਂਦੇ ਨਜ਼ਰ ਆਏ ਜਦਕਿ ਕੁਝ ਖਰਾਬ ਮੌਸਮ ਦੇ ਬਾਵਜੂਦ ਇੰਜੁਆਏ ਕਰਨ ਦੇ ਮੂਡ 'ਚ ਨਜ਼ਰ ਆ ਰਹੇ ਸਨ। ਨਿਊ ਜਰਜ਼ੀ ਦੇ ਸਮੁੰਦਰੀ ਕੰਢੇ ਤੇ ਵਸਦੇ ਇੱਕ ਪਰਿਵਾਰ ਨੇ ਦੱਸਿਆ ਕਿ 2012 'ਚ ਹਰੀਕੇਨ ਸੈਂਡੀ ਤੋਂ ਬਾਅਦ ਪਹਿਲੀ ਵਾਰ ਉਹਨਾਂ ਦੇ ਇਲਾਕੇ 'ਚ ਹੜ੍ਹ ਆਏ ਨੇ। ਨਿਊਯਾਰਕ ਦੇ ਸਰਕਾਰੀ ਵਕੀਲ ਨੇ ਕਾਰਨੇਲ ਯੂਨੀਵਰਸਿਟੀ ਦੀ ਇੱਕ ਸਾਬਕਾ ਵਿਦਿਆਰਥਣ ਨਾਲ ਹੋਏ ਭਿਆਨਕ ਕਥਿਤ ਸਮੂਹਿਕ ਜ਼ਬਰ ਜਨਾਹ ਦੀ ਜਾਂਚ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਘਟਨਾ 2024 'ਚ ਕਾਰਨੇਲ ਦੇ ਕਾਈਫਾਈ ਭਾਈਚਾਰੇ ਦੇ ਘਰ 'ਚ ਵਾਪਰੀ ਸੀ। ਅਦਾਲਤੀ ਦਸਤਾਵੇਜ਼ਾਂ 'ਚ ਪੀੜਤਾ ਦੀ ਪਛਾਣ ਜ਼ੇਨ ਡੋ ਵਜੋਂ ਕੀਤੀ ਗਈ ਸੀ। ਉਸਨੇ ਵਿੰਸਟਨ ਲੀ, ਸਕਾਟ ਕ੍ਰਿਟਜ਼ਮਾਰ, ਸਕਾਟ ਨੋਰਿਸ, ਮੈਥਿਊ ਇੰਗਲਸ, ਜੋਨਾਥਨ ਨਿਵੈਲ, ਗੇਲੀਓ ਲੋਪੇਜ਼ ਅਤੇ ਡਿਓਗੋ ਸਰਾਬੀਆ ਨਾਮ ਦੇ 7 ਵਿਦਿਆਰਥੀਆਂ ਦੇ ਜ਼ਬਰਦਸਤੀ ਨਸ਼ੀਲਾ ਪਦਾਰਥ ਦੇ ਕੇ ਘੰਟਿਆਂ ਤੱਕ ਜਿਣਸੀ ਸ਼ੋਸ਼ਣ ਤੇ ਜ਼ਬਰ ਜਨਾਹ ਕਰਨ ਦਾ ਗੰਭੀਰ ਦੋਸ਼ ਲਾਇਆ। ਹੁਣ ਪੀੜਤਾ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਦੋਸ਼ੀ ਵਿਦਿਆਰਥੀਆਂ ਦੇ ਖਿਲਾਫ਼ ਅਦਾਲਤ 'ਚ ਦੀਵਾਨੀ ਮੁਕੱਦਮਾ ਦਾਇਰ ਕੀਤਾ ਹੈ। ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਹੈ ਕਿ ਸੰਸਥਾ ਆਪਣੇ ਕੈਂਪਸ 'ਚ ਵਿਦਿਆਰਥੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਅਤੇ ਇਸ ਘਿਨੌਣੀ ਘਟਨਾ ਨੂੰ ਰੋਕਣ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। CBS ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਵਾਰਦਾਤ ਦੇ ਸਮੇਂ ਪੀੜਤਾ ਦੀ ਉਮਰ 20 ਸਾਲ ਸੀ ਤੇ ਉਹ ਇਥਾਕਾ ਸਥਿਤ ਕਾਰਨੇਲ ਯੂਨੀਵਰਸਿਟੀ 'ਚ ਪੜ੍ਹ ਰਹੀ ਸੀ। ਘਟਨਾ ਵਾਲੇ ਦਿਨ ਉਹ ਕਾਈਫਾਈ ਫਰੈਟ ਟੈਂਟੀ ਹਾਊਸ 'ਚ ਆਪਣੇ ਇੱਕ ਦੋਸਤ ਨੂੰ ਮਿਲਣ ਗਈ ਸੀ। ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਕਿ ਜਦੋਂ ਉਹ ਸ਼ਰਾਬ ਦੇ ਅਸਰ 'ਚ ਸੀ ਤਾਂ ਦੋ ਵਿਦਿਆਰਥੀਆਂ ਨੇ ਉਸ ਉੱਤੇ ਕੈਟਾਮਾਈਨ ਨਾਮਕ ਨਸ਼ੀਲਾ ਪਾਊਡਰ ਸੁੰਘਣ ਦਾ ਦਬਾਅ ਪਾਇਆ ਤੇ ਇਸ ਤੋਂ ਬਾਅਦ ਉਸ ਦੇ ਨਾਲ ਧੱਕੇਸ਼ਾਹੀ ਸ਼ੁਰੂ ਕਰ ਦਿੱਤੀ। ਅਦਾਲਤ 'ਚ ਪੇਸ਼ ਪਟੀਸ਼ਨ ਦੇ ਅਨੁਸਾਰ ਜਦੋਂ ਪੀੜਤਾ ਬੇਹੋਸ਼ੀ ਦੀ ਹਾਲਤ 'ਚ ਪਈ ਸੀ ਤਾਂ ਇੱਕ ਦੋਸ਼ੀ ਨੇ ਵਿਦਿਆਰਥੀਆਂ ਦੇ ਸਨੈਪਚੈਟ ਗਰੁੱਪ ਕਾਈਫਾਈ ਐਕਟਿਵਸ ਦੇ ਵਿੱਚ ਬੇਹੱਦ ਅਸ਼ਲੀਲ ਤੇ ਇਤਰਾਜ਼ਯੋਗ ਮੈਸੇਜ ਭੇਜ ਕੇ ਹੋਰ ਮੁੰਡਿਆਂ ਨੂੰ ਵੀ ਕਮਰੇ 'ਚ ਬੁਲਾ ਲਿਆ। ਮੈਸੇਜ ਤੋਂ ਬਾਅਦ ਹੋਰ ਵਿਦਿਆਰਥੀ ਵੀ ਉੱਥੇ ਪਹੁੰਚੇ ਤੇ ਬੇਹੋਸ਼ੀ ਦੀ ਹਾਲਤ 'ਚ ਪੀੜਤਾ ਨਾਲ ਕਈ ਘੰਟਿਆਂ ਤੱਕ ਲਗਾਤਾਰ ਜ਼ਬਰ ਜਨਾਹ ਕੀਤਾ ਗਿਆ। ਇਸ ਚੈਟ ਦੇ ਸਕਰੀਨਸ਼ਾਟ ਅਦਾਲਤ 'ਚ ਸਬੂਤ ਵਜੋਂ ਪੇਸ਼ ਕੀਤੇ ਗਏ ਨੇ। ਸਪੇਸਐਕਸ ਨੇ ਸੋਮਵਾਰ ਨੂੰ ਆਪਣੇ ਵਿਸ਼ਾਲ ਸਟਾਰਸ਼ਿਪ ਰਾਕਟ ਨੂੰ
1: ਸੋ ਇਹ ਤੇ ਇੱਕ ਯੂਨੀਵਰਸਿਟੀ ਦੀ ਖਬਰ ਹੈ ਜੀ। ਦੂਸਰੀ ਯੂਨੀਵਰਸਿਟੀ ਜਿਹੜੀ ਸਿਟੀ ਆਫ ਗਲਫ ਦੇ ਵਿੱਚ ਨੇ, ਗਲਫ ਯੂਨੀਵਰਸਿਟੀ ਜਿਹਨੂੰ ਕਹਿੰਦੇ ਆ, ਤੇ ਇੱਥੇ ਸਟੂਡੈਂਟ ਨੇ ਹੋਮ ਕਮਿੰਗ ਪਾਰਟੀ ਕੀਤੀ ਹੈ। ਵੈਸੇ ਆਪਾਂ ਆਪਣੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਇਹਨਾਂ ਨੂੰ ਤਾਂ ਹਮੇਸ਼ਾ ਕਹਿੰਦੇ ਰਹਿੰਦੇ ਹਾਂ, ਬਟ ਇਹਨਾਂ ਵੱਲੋਂ ਵੀ ਜਿਹੜੀ ਇਹ ਹਜ਼ਾਰਾਂ ਹੀ ਸਟੂਡੈਂਟ ਜਿਹੜੇ ਇਕੱਠੇ ਹੋ ਕੇ ਤੇ ਆਊਟ ਕੈਂਪਸ ਜਿਹਨੂੰ ਕਹਿੰਦੇ ਨਾ ਵੀ ਉੱਥੇ ਕੈਂਪਸ ਦੇ ਵਿੱਚ ਪਾਰਟੀ ਕੀਤੀ। ਤੇ ਪਤਾ ਨਹੀਂ ਪਾਰਟੀ ਕਰਦਿਆਂ ਕਰਦਿਆਂ ਲੱਗਦਾ ਵੀ ਕਾਫੀ ਦਾਰੂ ਸਿੱਕਾ ਜਿਹਨੂੰ ਕਹਿੰਦੇ ਵੀ ਪੀ ਲਿਆ, ਕਾਫੀ ਕੁਛ ਇਹਨਾਂ ਨੇ ਕਰਨ ਤੋਂ ਬਾਅਦ ਇੱਕ ਦੂਜੇ ਦੇ ਉੱਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰਤੀਆਂ, ਡੰਡੇ ਸੁੱਟੇ, ਕਿਸੇ ਨੇ ਕਿਸੇ ਦੇ ਕੁਛ ਮਾਰਿਆ, ਕਈ ਬੱਚੇ ਜਿਹੜੇ ਨੇ ਸਟੂਡੈਂਟ ਜਿਹੜੇ ਨੇ ਬੇਸਿਕਲੀ ਉਹ ਇਸ ਹਾਲਾਤ ਦੇ ਵਿੱਚ ਜ਼ਖਮੀ ਹੋ ਗਏ। ਇੱਦਾਂ ਮੰਨਿਆ ਨਹੀਂ ਜਾਂਦਾ ਵੀ ਇਹ ਜੇ ਹਾਲਾਤ ਵੀ ਹੋਣੇ ਚਾਹੀਦੇ ਨੇ, ਕਿਉਂਕਿ ਬੱਚੇ ਜਿਹੜੇ ਸਟੂਡੈਂਟ ਨੇ ਜਦੋਂ ਯੂਨੀਵਰਸਿਟੀ 'ਚ ਪੜ੍ਹਨ ਆਉਂਦੇ ਆ ਤਾਂ ਉਹ ਇਸ ਤਰੀਕੇ ਦੀਆਂ ਹਰਕਤਾਂ ਵੀ ਕਰਨਗੇ। ਮੇਅਰ ਨੇ ਵੀ ਜਿਹੜੇ ਅਗਲੀ ਵਾਰੀ ਵੈਸੇ ਇਲੈਕਸ਼ਨ ਨਹੀਂ ਲੜ ਰਹੇ ਉੱਥੋਂ, ਕਹਿੰਦੇ ਵੀ ਉਹਨਾਂ ਨੇ ਵੀ ਇਹ ਕਿਹਾ ਵੀ ਇਹ ਬਹੁਤ ਮਾੜਾ ਰੁਝਾਨ ਹੈ ਇਸ ਤਰੀਕੇ ਦੇ ਨਾਲ ਬੱਚੇ ਜਿਹੜੇ ਆ ਜਿਹੜੇ ਸਟੂਡੈਂਟ ਬੱਚੇ ਹੀ ਕਹਿੰਦੇ ਆਪਾਂ ਹਮੇਸ਼ਾ। ਅਤੇ ਤੀਸਰੀ ਮੰਜ਼ਿਲ ਤੋਂ ਵੀ ਛਲਾਂਗਾਂ ਮਾਰੀਆਂ ਕਈਆਂ ਨੇ, ਕਈ ਭਾਰੇ ਭਾਰੇ ਸਮਾਨ ਜਿਹੜਾ ਉਹ ਕਰਾਊਡ ਦੇ ਉੱਤੇ ਸੁੱਟਣਾ ਸ਼ੁਰੂ ਕਰਤਾ, ਚਾਹੇ ਉਹਦੇ 'ਚ ਬੋਤਲਾਂ ਹੋਣ, ਕਈਆਂ ਦੇ ਸਿਰ ਫਟ ਗਏ, ਕਈਆਂ ਦਾ ਕੁਛ ਨੁਕਸਾਨ, ਜਿਹੜੀਆਂ ਕੁੜੀਆਂ ਉੱਥੇ ਡਰਦੀਆਂ ਪਾਈਆਂ ਗਈਆਂ ਵੀ ਇਹ ਕੀ ਹੋ ਰਿਹਾ ਆਲ ਆਫ ਸਡਨ, ਵੀ ਇਕੱਲਾ ਮਿਊਜ਼ਿਕ ਤੋਂ ਬਾਅਦ ਇੰਨਾ ਜ਼ਿਆਦਾ ਰੌਲਾ ਰੱਪਾ ਜਿਹੜਾ ਇਹਨਾਂ ਨੇ ਪਾਤਾ। ਅਤੇ ਇਹ ਜਿਹੜਾ ਪਰ ਹੈਰਾਨੀ ਦੀ ਗੱਲ ਇਹ ਆ ਵੀ ਆਪਾਂ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਤਾਂ ਕਹਿੰਦੇ ਹਾਂ, ਬਟ ਜਿਹੜੇ ਇੱਥੇ ਲੋਕਲ ਸਟੂਡੈਂਟ ਜਿਹੜੇ ਨੇ ਗਲਫ ਦੇ ਜਿਹੜੇ, ਇਹਨਾਂ ਦੇ ਵੀ ਕਾਫੀ ਮਾੜੇ।

0: ਵਰਤੀਵਾ ਰਿਹਾ ਇਸ ਤਰੀਕੇ ਨਾਲ ਓਵਰਆਲ, ਕਿਉਂਕਿ ਜਵਾਨੀ ਤੇ ਆਉਂਦੀ ਹੈ ਸਾਰਿਆਂ ਦੇ ਉੱਤੇ, ਸਾਰੇ ਕੰਮ ਕਰਦੇ ਨੇ ਲੋਕੀ, ਬਟ ਇਸ ਤਰੀਕੇ ਦੇ ਨਾਲ ਨੁਕਸਾਨ ਕਰਨਾ ਜਿਹੜਾ ਹੁਣ ਸਫਾਈ ਵੀ ਹੋ ਰਹੀ ਹੈ ਤੇ ਇੰਸਪੈਕਸ਼ਨ ਵੀ ਹੋਏਗੀ ਵੀ ਕਿਉਂ ਤੇ ਕਿਵੇਂ ਇਹ ਸਭ ਕੁਝ ਜਿਹੜਾ ਵਿਗੜ ਗਿਆ, ਕਿਉਂਕਿ ਕਾਫੀ ਜਿਹੜੇ ਸਟੂਡੈਂਟ ਐਸੇ ਵੀ ਨੇ ਜਿਨ੍ਹਾਂ ਨੇ ਬਾਹਰ ਜਾ ਕੇ ਤੇ ਉੱਥੇ ਸ਼ੋਪ ਲਿਫਟਿੰਗ ਵੀ ਕੀਤੀ, ਵੈਂਡਲਿਜ਼ਮ ਵੀ ਕੀਤੀ, ਦੁਕਾਨਾਂ ਵੀ ਤੋੜੀਆਂ ਤੇ ਹੋਰ ਇਹਦੇ ਨਾਲ ਦਾ ਜਿਹੜਾ ਕੰਮ ਹੈ ਲਾਗੇ ਚਾਗੇ ਦੇ ਬਿਜ਼ਨਸ ਨੂੰ ਜਿਹੜਾ ਇੰਪੈਕਟ ਪਾਇਆ ਉਹਨਾਂ ਨੇ. ਸੋ ਐਮਰਜੈਂਸੀ ਰਿਸਪੋਂਡਰਸ ਨੇ ਆ ਕੇ ਵੈਸੇ ਟੇਕ ਕੇਅਰ ਕੀਤੀ ਹੈ, ਬਟ ਹਾਲੇ ਫਾਈਨਲ ਪਤਾ ਚੱਲੇਗਾ ਕਿ ਕਿੰਨੇ ਕੁ ਲੋਕ ਜਿਹੜੇ ਨੇ ਉਹ ਇਸ ਦੇ ਵਿੱਚ ਇਨਵੋਲਵ ਸੀਗੇ ਤੇ ਸਭ ਕੁਛ ਹੋਇਆ. ਸੋ ਇਹ ਵੀ ਯੂਨੀਵਰਸਿਟੀ ਸਟੂਡੈਂਟਸ ਦੀ ਇੱਕ ਜਿਹੜੀ ਹੈ ਜੀ ਰਿਪੋਰਟ ਸਾਹਮਣੇ ਆ ਰਹੀ ਹੈ. ਸਪੇਸ ਐਕਸ ਦਾ ਜਹਾਜ਼ ਜਿਹੜਾ ਜਾਣਾ ਸੀਗਾ ਤੇ ਕੁਛ ਇੱਕ ਠੀਕ ਹੋ ਗਿਆ, ਕੁਛ ਇੱਕ ਨਈ ਚੀਜ਼ਾਂ ਠੀਕ ਹੋਈਆਂ ਤੇ ਉਹਦੇ ਤੇ ਵੀ ਗੱਲਬਾਤ ਕਰਾਂਗੇ ਆਪਾਂ ਪ੍ਰੋਗਰਾਮ, ਕਿਉਂਕਿ ਇਹ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ. ਸੋ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਆਪਣੀਆਂ ਬਾਕੀ ਦੀਆਂ ਗੱਲਾਂ ਬਾਤਾਂ ਤੇ ਖਬਰਾਂ ਜਿਹੜੀਆਂ ਤੁਹਾਡੇ ਨਾਲ ਇਸੇ ਤਰੀਕੇ ਨਾਲ ਸ਼ੇਅਰ ਕਰਾਂਗੇ. ਸਬਰੰਗ ਰੇਡੀਓ 94.7 ਐਫਐਮ ਤੇ ਜੀ.
1: ਕਾਲ ਕਰੋ 5873606890. ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ.

0: ਇਹ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0200-3400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890-687-360-6890। लाइफलाइन मेडिकल क्लिनिक,
2: आपकी सेहत हमारी जिम्मेदारी।
3: नमस्ते सत श्री अकाल आदाब, लिसनिंग टू कंट्रीज मोस्ट पॉपुलर रेडियो, रेडियो सबराम 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250 kilometers.
5: ਕਿਉਂਕਿ ਇਹ ਜਿਹੜੇ ਪ੍ਰੋਗਰਾਮ ਨੇ ਜੀ 250-300 ਕਿਲੋਮੀਟਰ ਦੀ ਦੂਰੀ ਤੱਕ ਤੁਸੀਂ ਸੁਣਦੇ ਹੋ, ਇਸ ਕਰਕੇ ਸਬਰੰਗ ਰੇਡੀਓ ਦੇ ਜਿਹੜੇ ਪ੍ਰੋਗਰਾਮ ਨੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ, ਇਹਦੇ 'ਚ ਤੁਸੀਂ ਕੋਈ ਆਪਣੀ ਗੱਲਬਾਤ ਕਰਨੀ ਚਾਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ 403-400-0203 ਤੇ sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਵੀ ਜਿਹੜੀ ਹੈ ਲਈ ਜਾ ਸਕਦੀ। ਯੂਨੀਵਰਸਿਟੀ ਦੀਆਂ ਗੱਲਾਂ ਪਤਾ ਚੱਲੀਆਂ ਜੀ, ਅਤੇ ਪੰਜਾਬ ਦੀ ਤੁਹਾਨੂੰ ਪਤਾ ਵੀ ਜਲੰਧਰ ਫਗਵਾੜਾ ਜਿਹੜੀ ਯੂਨੀਵਰਸਿਟੀ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਇਹਦੇ 'ਚ ਵੀ ਕਾਫੀ ਖਬਰਾਂ ਆ ਰਹੀਆਂ ਨੇ ਕਿਸ ਤਰੀਕੇ ਨਾਲ ਇੱਥੇ ਨੁਕਸਾਨ ਹੋਇਆ ਅਤੇ ਵਾਇਲੈਂਸ ਜਿਹੜੀ ਹੋ ਰਹੀ ਹੈ ਉਹ ਸਾਰਾ ਕੁਛ ਵੀ ਸਾਹਮਣੇ ਨਜ਼ਰ ਆ ਰਿਹਾ। ਸੋ ਉਹਦੇ 'ਤੇ ਵੀ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਕੀ ਕੁਛ ਹੋਇਆ ਉੱਥੇ, ਕਿਸ ਤਰ੍ਹਾਂ ਦਾ ਰਿਹਾ, ਥੋੜ੍ਹੀ ਜਿਹੀ ਖਬਰ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅੱਗੇ ਵਧਾਵਾਂਗੇ। ਕੁਛ ਇੱਕ ਲੋਕਲ ਜਿਹੜੀਆਂ ਖਬਰਾਂ ਜਿਨ੍ਹਾਂ ਦੇ ਉੱਤੇ ਮੈਂ ਪਹਿਲਾਂ ਵੀ ਗੱਲਬਾਤ ਕੀਤੀ ਆਪਾਂ

ਮਿਲ ਗਈ ਜਿਹੜਾ ਪ੍ਰੋਵਿੰਸ ਦੀ ਆਪਣੇ ਵੱਲੋਂ ਜਿਹੜਾ ਉਹ ਪੈਸਾ, ਕਿਉਂਕਿ ਅਲਟੀਮੇਟਲੀ ਇਹ ਪ੍ਰੋਵਿੰਸ਼ੀਅਲ ਪ੍ਰੋਜੈਕਟ ਹੁੰਦੇ ਨੇ ਅਤੇ ਉਹ ਕੰਮ ਕਰਨਗੇ। ਅਤੇ ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਜਿਹੜੀ ਇਹਦੀ ਚੈਲੰਜਸ ਜਿਹੜਾ ਹੋ ਸਕਦਾ ਉਹ ਇਹ ਕਿ ਵੀ ਦੋਨੋਂ ਸ਼ਹਿਰਾਂ ਨੂੰ ਕਨੈਕਟ ਕਰਨ ਵਾਸਤੇ ਜਾਂ ਜਿਹੜੀ ਐਡੀ ਵੱਡੀ ਰੇਲ ਲਾਈਨ ਬਣਾਉਣੀ ਹੈ ਉਹਦੇ ਵਾਸਤੇ ਤੁਹਾਨੂੰ ਕਾਫੀ ਲੈਂਡ ਜਿਹੜੀ ਅਕੁਆਇਰ ਕਰਨੀ ਪੈਣੀ ਹੈ ਅਤੇ ਉਹ ਲੈਂਡ ਵੀ ਜਿਹੜਾ ਅਕੁਆਇਰ ਕੀਤਾ ਗਿਆ ਜੀ। ਉਹਦੇ ਨਾਲ ਨਾਲ ਪ੍ਰੋਵਿੰਸ ਨੇ ਜਿਹੜਾ ਅਗਲਾ ਸਟੈਪ ਹੈ ਉਹ ਇਹ ਕਿਹਾ ਵੀ ਫੋਰਮਲੀ ਰਿਕੁਐਸਟ ਕੀਤੀ ਹੈ ਪ੍ਰਾਈਵੇਟ ਸੈਕਟਰ ਦੇ ਕੰਪਨੀਜ਼ ਨੂੰ ਤਾਂ ਕਿ ਤੁਸੀਂ ਇਹਦੇ 'ਚ ਇਨਵੈਸਟ ਕਰੋ ਅਤੇ ਇਹ ਰੇਲ ਪ੍ਰੋਜੈਕਟ ਜਿਹੜਾ ਉਹ ਸਿਰੇ ਲੱਗ ਸਕੇ। ਅਤੇ ਗੌਰਮੈਂਟ ਦੀ ਕੋਲੈਬਰੇਸ਼ਨ ਜਿਹੜੀ ਹੈ ਉਹ ਸਿਕਿਓਰ ਹੋ ਗਈ, ਜਿੱਦਾਂ ਮੈਂ ਪਹਿਲਾਂ ਹੀ ਕਿਹਾ ਵੀ ਓਟਵਾ ਨੇ ਜਿਹੜਾ ਆਪਣੇ ਵੱਲੋਂ ਇਹਨੂੰ ਅੰਡਰ ਰੈਫਰ ਕੀਤਾ ਪ੍ਰੋਜੈਕਟ ਕੋਰੀਡੋਰ ਨੂੰ ਮੇਜਰ ਪ੍ਰੋਜੈਕਟ ਦੇ ਅੰਡਰ। ਅਤੇ ਤੁਹਾਨੂੰ ਪਤਾ ਵੀ ਉਹਦਾ ਆਫਿਸ ਜਿਹੜਾ ਉਹ ਕੈਲਗਰੀ ਦੇ ਵਿੱਚ ਹੀ ਬਣਾਇਆ ਗਿਆ, ਮੇਜਰ ਪ੍ਰੋਜੈਕਟਸ ਜਿਹੜੇ ਨੇ ਉਹ ਬੰਨੇ ਆ, ਉਹਦੇ ਨਾਲ ਨਾਲ ਇਹ ਸਾਰਾ ਕੁਝ ਜਿਹੜਾ ਆਪਣੇ ਵਾਸਤੇ ਵਧੀਆ ਹੋ ਜਾਏਗਾ ਵੀ ਦੋ ਸ਼ਹਿਰ ਜਿਹੜੇ ਨੇ, ਜਿਹਦੇ ਕਰਕੇ ਇੱਕ ਵੱਡੀ ਚੀਜ਼ ਦੇਖਣ 'ਚ ਇਹ ਆ ਰਹੀ ਹੈ ਸਾਹਮਣੇ ਕਿ ਵੀ ਲੋਕ ਫੈਡਰਲ ਗੌਰਮੈਂਟ ਦੇ ਨਾਲ ਹੁਣ ਰਿਲੇਸ਼ਨਸ਼ਿਪ ਆਪਣੇ ਵਧੀਆ ਸਮਝ ਰਹੇ ਨੇ। ਅਤੇ ਲੀਡਰ ਡੈਨੀਅਲ ਸਮਿਥ ਜਿਹੜੇ ਨੇ, ਹਾਲਾਂਕਿ ਉਹ ਮਿਹਨਤ ਹੁਣ ਕਰ ਰਹੇ ਨੇ, ਬਟ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਕਾਫੀ ਨਾਗਵਾਰਾ ਲੱਗ ਰਹੀਆਂ ਨੇ ਲੋਕਾਂ ਨੂੰ, ਕਿਉਂਕਿ ਇਹ ਜਿਸ ਤਰੀਕੇ ਦੇ ਨਾਲ ਉਹ ਰੈਫਰੈਂਡਮ ਦੇ ਵਿੱਚ ਉਹਨਾਂ ਨੇ ਰੋਲ ਪਲੇ ਕੀਤਾ, ਅਤੇ ਇਸ ਤੋਂ ਇਲਾਵਾ ਉਹਨਾਂ ਦੇ ਖੁਦ ਦੇ ਹੀ ਜਿਹੜੇ ਲੋਕ ਨੇ ਉਹ ਵੀ ਉਹਨਾਂ ਤੋਂ ਕਾਫੀ ਖਫਾ ਨਜ਼ਰ ਆ ਰਹੇ ਨੇ, ਕਿਉਂਕਿ ਇਹਨਾਂ ਵੱਲੋਂ ਪਹਿਲਾਂ ਤਾਂ ਰੈਫਰੈਂਡਮ ਸ਼ੁਰੂ ਕੀਤਾ ਗਿਆ ਅਤੇ ਬਾਅਦ 'ਚੋਂ ਆਪ ਪਿੱਛੇ ਹੋ ਗਏ ਆ ਕਿ ਵੀ ਨਹੀਂ ਇਹ ਆਪਾਂ ਤਾਂ, ਮੈਂ ਤਾਂ ਇਹੀ ਕਹਿੰਦੀ ਹਾਂ ਵੀ ਮੈਂ ਕੈਨੇਡਾ ਦੇ ਵਿੱਚ ਹੀ ਰਹਿਣਾ ਚਾਹੁੰਦੀ ਹਾਂ, ਜਿਹਦੇ ਕਰਕੇ ਕਾਫੀ ਰੈਪੂਟੇਸ਼ਨ ਜਿਹੜੀ ਇਹਨਾਂ ਦੀ ਹੁਣ ਖਰਾਬ ਹੈ ਅੱਜ ਕੱਲ੍ਹ। ਅਤੇ ਲੋਕ ਐਨ ਡੀ ਪੀ ਵਾਲੇ ਪਾਸੇ ਜਿਹੜਾ ਰੁਝਾਨ ਕਰਦੇ ਜਾ ਰਹੇ ਨੇ ਵੀ ਐਨ ਡੀ ਪੀ ਜਿਹੜੀ ਹੈ ਨਵੀਂ ਪਾਰਟੀ ਜਿਹੜੀ ਹੈ ਪੁਰਾਣੀ ਮਤਲਬ ਉਹ ਆ ਕੇ ਅਤੇ ਇੱਥੇ ਰੋਲ ਪਲੇ ਕਰ ਸਕਦੀ, ਬਟ ਹਾਲੇ ਇਲੈਕਸ਼ਨ ਨੂੰ ਇੱਕ ਸਾਲ ਪਿਆ, ਬਟ ਸੋ ਫਾਰ ਜਿਹੜਾ ਇਹ ਪੁਜੀਸ਼ਨ ਖਰਾਬ ਲੱਗਦੀ ਇਹਨਾਂ ਦੀ ਇਹ ਸਾਰੇ ਹਾਲਾਤਾਂ ਨੂੰ ਦੇਖਦੇ ਹਾਂ, ਕਿਉਂਕਿ ਜਿਸ ਤਰੀਕੇ ਦੇ ਨਾਲ ਰੈਫਰੈਂਡਮ ਵਾਲਾ ਕਿ ਥੋੜ੍ਹੇ ਕੁ ਦਿਨ 3 ਹਫ਼ਤੇ ਰਹਿ ਗਏ ਨੇ ਰੈਫਰੈਂਡਮ ਨੂੰ, ਅਤੇ ਉਸ ਤੋਂ ਪਹਿਲਾਂ ਲੋਕਾਂ ਨੇ 6 ਲੱਖ ਅਤੇ 10 ਹਜ਼ਾਰ ਦੇ ਕਰੀਬ ਲੋਕਾਂ ਨੇ ਇਸ ਵਾਰੀ, ਜਦਕਿ ਐਕਚੁਅਲ 23 ਦੇ ਵਿੱਚ ਜੇ ਆਪਾਂ ਪ੍ਰੋਵਿੰਸ਼ੀਅਲ ਇਲੈਕਸ਼ਨ ਦੀ ਗੱਲ ਕਰੀਏ ਤਾਂ ਉਦੋਂ 60 ਹਜ਼ਾਰ ਲੋਕਾਂ ਨੇ ਮੇਲ ਇਨ ਬੈਲਟ ਜਿਹੜੇ ਆ ਘਰਾਂ ਦੇ ਵਿੱਚ ਬੈਲਟ ਮੰਗਵਾਏ ਸੀ ਵੀ ਉੱਥੋਂ ਉਹ ਭਰਨਗੇ, ਬਟ ਹੁਣ ਉਹਨਾਂ ਨੇ ਪੂਰੇ ਦੇ ਪੂਰਾ ਉਹਦੇ ਨਾਲ 10 ਗੁਣਾ 60 ਗੁਣਾ ਕਹਿ ਸਕਦੇ ਤੁਸੀਂ, 10 ਗੁਣਾ ਜਾਂ 10 ਗੁਣਾ ਵੱਧ ਜਿਹੜੇ ਆ ਲੋਕਾਂ ਨੇ ਬੈਲਟ ਮੰਗਵਾਇਆ, ਦਾ ਮਤਲਬ ਵੀ ਲੋਕ ਕਿੰਨੇ ਸੀਰੀਅਸ ਨੇ ਇਸ ਵਾਰੀ ਇਲੈਕਸ਼ਨ ਪਾਉਣ 'ਚ, ਉਹਨਾਂ ਨੂੰ ਪਤਾ। ਅਤੇ ਸਾਨੂੰ ਸਾਰਿਆਂ ਨੂੰ ਵੀ ਸਮਝਣਾ ਚਾਹੀਦਾ ਇਹ 'ਚ ਕਾਫੀ ਜਿਹੜੇ ਮੁੱਦੇ ਨੇ ਉਹ ਡਿਫਰੈਂਟ ਡਿਫਰੈਂਟ ਨੇ। ਪਹਿਲੇ 9 ਸਵਾਲ ਜਿਹੜੇ ਨੇ ਸਾਰੇ ਦੱਸਣ ਵਾਲੇ ਇਹ ਦੱਸਦੇ ਆ ਵੀ ਉਹਨੂੰ ਨੋ ਕਰਨਾ ਚਾਹੀਦਾ, ਕਿਉਂਕਿ ਕੁਛ ਉਹ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਨੇ ਅਤੇ ਕੁਛ ਸਵਾਲ ਜਿਹੜੇ ਨੇ ਉਹ ਕੌਨਸਟੀਟਿਊਸ਼ਨ ਦੇ ਨਾਲ ਰਿਲੇਟਡ ਨੇ, ਜਿਹੜੇ ਕਿ ਇਮੀਗ੍ਰੈਂਟ ਲੋਕਾਂ ਵਾਸਤੇ ਜਾਂ ਆਮ ਲੋਕਾਂ ਵਾਸਤੇ ਉਹ ਵਧੀਆ ਸਵਾਲ ਨਹੀਂ ਹੈਗੇ। ਅਤੇ ਦੂਜੇ ਪਾਸੇ ਜਿਹੜਾ 10ਵਾਂ ਸਵਾਲ ਹੈ ਉਹਦੇ 'ਚ ਕੀ ਤੁਸੀਂ ਅਲਬਰਟਾ ਜਿਹੜਾ ਉਹ ਕੈਨੇਡਾ ਦੇ ਵਿੱਚ ਰਹੇ ਇਸ ਗੱਲ ਦੇ ਹੱਕ 'ਚੋਂ ਹਾਂ ਜਾਂ ਨਾ। ਅਤੇ ਦੂਸਰਾ ਕਹਿੰਦੇ ਸਵਾਲ ਜਿਹੜਾ ਉਹ ਥੋੜ੍ਹਾ ਕੰਪਲੀਕੇਟਡ ਜਿਹਾ, ਉਹਨੂੰ ਵੀ ਛੱਡਤਾ ਜਾਏ, ਬਟ 10ਵਾਂ ਸਵਾਲ ਜਿਹੜਾ ਉਹਦਾ ਜਵਾਬ ਯੈਸ ਹੈ ਮਤਲਬ, ਬਟ ਪਹਿਲੇ ਜਿਹੜੇ 9 ਨੇ ਆਪਾਂ ਇੱਦਾਂ ਲੱਗਦਾ ਜਿੱਦਾਂ ਪਰਚੀਆਂ ਸ਼ੇਅਰ ਕਰਦੇ ਹੁੰਦੇ ਹਾਂ, ਬਟ ਇਹ ਹੈ ਵੀ ਕਿਉਂਕਿ ਸਾਡੀ ਜ਼ਿਆਦਾਤਰ ਲੋਕਾਂ ਦੀ ਜਿਹੜੀ ਹੈ ਉਹ ਫਸਟ ਭਾਸ਼ਾ ਜਿਹੜੀ ਉਹ ਇੰਗਲਿਸ਼ ਨਹੀਂ ਹੈਗੀ, ਕਿਉਂਕਿ ਆਪਾਂ ਈਵਨ ਦੋ ਕੈਨੇਡਾ ਦੀ ਫਸਟ ਲੈਂਗੁਏਜ ਜਿਹੜੀ ਉਹ ਇੰਗਲਿਸ਼ ਹੈ, ਬਟ ਸਾਡੀ ਸਾਰਿਆਂ ਦੀ ਜਿਹੜੀ ਮਾਤਰੀ ਭਾਸ਼ਾ ਕਹਿ ਲਓ ਜਾਂ ਫਸਟ ਲੈਂਗੁਏਜ ਜਿਹੜੀ ਹੈ ਉਹ ਪੰਜਾਬੀ, ਹਿੰਦੀ, ਉਰਦੂ, ਬੰਗਾਲੀ, ਅਲੱਗ ਅਲੱਗ ਨੇ, ਮਤਲਬ ਆਪਾਂ ਸਾਰੇ ਹੀ ਅਲੱਗ ਅਲੱਗ ਜਗ੍ਹਾ ਤੋਂ ਆਉਂਦੇ ਹਾਂ, ਸੋ ਇਸ ਕਰਕੇ ਸਾਡੀਆਂ ਜਿਹੜੀਆਂ ਨੇ ਫਸਟ ਲੈਂਗੁਏਜ ਵੀ ਅਲੱਗ ਹੁੰਦੀ ਹੈ, ਜਾਂ ਹਿੰਦੀ ਉਰਦੂ ਜਿਹੜੀ ਹੈ ਆਮ ਮੰਨੀ ਜਾਂਦੀ ਹੈ। ਬਟ ਓਵਰਆਲ ਇਹਦੇ ਨਾਲ ਕੀ ਹੈ ਕਿ ਵੀ ਪਤਾ ਹੋਵੇ ਵੀ ਕਿਹੜੇ ਕਿਹੜੇ ਸਵਾਲ ਆਉਣੇ ਆ। ਬਟ ਦੂਜੀ ਗੱਲ ਇਹ ਆ ਵੀ ਇਹ ਨਾ ਸਮਝੀਏ ਵੀ ਕੋਈ ਪਾਰਟੀ ਆਏਗੀ ਸਾਨੂੰ ਲੈ ਕੇ ਜਾਏਗੀ ਅਤੇ ਵੋਟਾਂ ਪਵਾਏਗੀ ਜਾਂ ਕਰਾਂਗੇ, ਆਪਾਂ ਨੂੰ ਆਪਣੀ ਜ਼ਿੰਮੇਵਾਰੀ ਆਪ ਸਮਝਣੀ ਚਾਹੀਦੀ ਹੈ, ਕਿਉਂਕਿ ਇਹਦਾ ਸਭ ਤੋਂ ਵੱਡਾ ਇੰਪੈਕਟ ਜਿਹੜਾ ਉਹ ਇਮੀਗ੍ਰੈਂਟ ਭਾਈਚਾਰੇ ਦੇ ਉੱਤੇ ਹੀ ਹੋਣਾ। ਜੇ ਜ਼ਿਆਦਾ ਵੋਟਾਂ ਉਹਨਾਂ ਨੂੰ ਮਿਲਦੀਆਂ 20% ਜਿਹੜੀਆਂ ਦੱਸਿਆ ਜਾਂਦਾ, ਤਾਂ ਫਿਰ ਜਿਹੜੇ ਹਾਲਾਤ ਨੇ ਉਹ ਡਿਫਰੈਂਟ ਹੋ ਜਾਣਗੇ। ਸੋ ਇਸ ਕਰਕੇ ਆਪਾਂ ਇਸ ਗੱਲ ਨੂੰ ਥੋੜ੍ਹਾ ਜਿਹਾ ਦੂਰੀ ਕੱਢਣੀ ਹੈ ਕਿ ਵੀ ਇਹ ਰੈਫਰੈਂਡਮ ਜਿਹੜਾ ਉਹ ਫੇਲ ਹੋਵੇ, ਤਾਂ ਕਿ ਨੈਕਸਟ ਲੈਵਲ ਦੇ ਉੱਤੇ ਜਾਂ ਨੈਕਸਟ ਸਟੈਪ ਦੇ ਉੱਤੇ ਨਾ ਇਹਨੂੰ ਲੈ ਕੇ ਜਾਏਗਾ। ਹਾਲਾਂਕਿ ਕਈ ਲੀਗਲ ਇਸ਼ੂਜ਼ ਤਾਂ ਆਉਣਗੇ ਇਹਦੇ ਵਿੱਚ, ਬਟ ਫਿਰ ਵੀ ਇਸ ਗੱਲ ਨੂੰ ਥੋੜ੍ਹਾ ਜਿਹਾ ਧਿਆਨ 'ਚ ਰੱਖੀਏ ਆਪਾਂ ਕਿ ਵੀ ਆਪਾਂ ਆਪਣੇ ਆਪ ਨੂੰ ਕਹਿ ਕੇ ਅਤੇ ਫਿਰ ਹੀ ਇਹ ਕੰਮ ਕਰਨਾ ਕਿ ਵੀ ਇਹਨੂੰ ਮਨਾ ਕਰਨਾ ਵੀ ਇਹ ਰੈਫਰੈਂਡਮ ਨਹੀਂ ਹੋਣਾ ਚਾਹੀਦਾ। ਅਤੇ ਉਹਨੂੰ ਹਰਾਉਣ ਦਾ ਵੱਡਾ ਤਰੀਕਾ ਇਹੀ ਹੈ, ਵੱਧ ਤੋਂ ਵੱਧ ਵੋਟਾਂ ਜਿਹੜੀਆਂ ਨੇ ਉਹਦੇ ਅਗੇਂਸਟ ਪੈਣੀਆਂ ਚਾਹੀਦੀਆਂ। ਜਿਹੜੇ ਪਹਿਲੇ 9 ਸਵਾਲਾਂ ਨੂੰ ਕੰਪਲੀਟਲੀ ਇਗਨੋਰ ਕਰਨਾ ਅਤੇ 10ਵੇਂ ਸਵਾਲ ਦੇ ਉੱਤੇ ਆਪਾਂ ਯੈਸ ਕਰਨੀ ਹੈ। ਇਹ ਜਿੰਨੇ ਵੀ ਲੋਕ ਆਪਣੇ ਲੀਡਰ ਨੇ, ਡਿਫਰੈਂਟ ਡਿਫਰੈਂਟ ਜਨਰਲ ਲੀਡਰਸ ਕਿਸੇ ਵੀ ਪਾਰਟੀ ਦੇ ਹੋਣ, ਈਵਨ ਡੈਨੀਅਲ ਸਮਿਥ ਜਿਹੜੇ

ਕਿ ਪ੍ਰੀਮੀਅਰ ਨੇ ਉਹਨਾਂ ਨੇ ਵੀ ਖੁਦ ਕਿਹਾ ਕਿ ਵੀ ਮੈਂ ਚਾਹੁੰਦੀ ਹਾਂ ਮੇਰੀ ਇਹ ਸੋਚ ਹੈ ਵੀ ਕੈਨੇਡਾ ਦੇ ਨਾਲ ਆਪਾਂ ਅਲਬਰਟਾ ਜਿਹੜਾ ਬਣਿਆ ਰਹੇ ਕਿਉਂਕਿ ਜ਼ਿਆਦਾਤਰ ਲੋਕ ਉਹ ਚਾਹੁੰਦੇ ਨੇ ਅਤੇ ਪੋਲੀਟੀਸ਼ੀਅਨ ਉਹੀ ਚਾਹੁੰਦੇ ਹੁੰਦੇ ਨੇ ਜਿਹੜੇ ਜ਼ਿਆਦਾਤਰ ਲੋਕ ਚਾਹੁੰਦੇ ਆ ਕਈ ਵਾਰੀ ਉਹ ਆਪਣੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਜਿਸ ਤਰੀਕੇ ਨਾਲ ਹੁਣ ਪ੍ਰਾਈਮ ਮਿਨਿਸਟਰ ਕਾਰਨੀ ਨੇ ਕੋਸ਼ਿਸ਼ ਕੀਤੀ ਹੈ ਕਿ ਵੀ ਜਿਹੜੇ ਲੇਬਰ ਲੋਜ਼ ਨੇ ਉਹਨਾਂ ਨੂੰ ਚੇਂਜ ਕੀਤਾ ਜਾਵੇ C-90-39 ਦੀ ਜਗ੍ਹਾ 'ਤੇ ਉਹਨੂੰ ਚੇਂਜ ਕਰਕੇ ਤਾਂ ਕਿ ਜੇ ਕਿਤੇ ਸਟ੍ਰਾਈਕ ਕਰ ਰਹੇ ਨੇ ਜਿਹੜਾ ਸਾਡੇ ਤੁਸੀਂ ਦੇਖਿਆ ਅਕਸਰ ਆਪਾਂ ਸਟ੍ਰਾਈਕ ਸੁਣਦੇ ਰਹੇ ਨੇ ਵੀ ਏਅਰ ਕੈਨੇਡਾ ਵੈਸਟ ਜੈੱਟ ਜਾਂ ਕੈਨੇਡਾ ਪੋਸਟ ਜਾਂ ਹੋਰ ਵੀ ਕੋਈ ਨਾ ਕੋਈ ਔਰਗਨਾਈਜੇਸ਼ਨ ਜਿਹੜੀਆਂ ਨੇ ਉਹ ਸਟ੍ਰਾਈਕ ਕਰਦੀਆਂ ਰਹਿੰਦੀਆਂ ਜਦੋਂ ਇਹ ਸਟ੍ਰਾਈਕ ਕਰਦੇ ਆ ਤਾਂ ਫਿਰ ਉਹ ਆਪਣੇ ਤਰੀਕੇ ਦੇ ਨਾਲ ਉਹੀ ਮੌਕੇ ਦੇ ਉੱਤੇ ਸਟ੍ਰਾਈਕ ਕਰਦੇ ਜਦੋਂ ਜ਼ਿਆਦਾ ਇੰਪੈਕਟ ਜਿਹੜਾ ਇਸ ਕੰਪਨੀ ਨੂੰ ਪਵੇ ਚਾਹੇ ਉਹ ਕੋਈ ਵੀ ਇਹਨਾਂ 'ਚੋਂ ਕੰਪਨੀ ਜਿਹਨਾਂ ਦੇ ਮੈਂ ਨਾਂ ਲਏ ਨੇ ਅਤੇ ਜਦੋਂ ਉਹ ਸਟ੍ਰਾਈਕ ਚੱਲਦੀਆਂ ਤਾਂ ਫਿਰ ਨੁਕਸਾਨ ਬਹੁਤ ਹੁੰਦਾ ਲੋਕ ਵੀ ਬੜੇ ਪਰੇਸ਼ਾਨ ਹੁੰਦੇ ਬਟ ਕੰਪਨੀਆਂ ਨੂੰ ਫਾਈਨੈਂਸ਼ਲੀ ਜਿਹੜਾ ਲੋਸ ਜਿਹੜਾ ਉਹ ਝੱਲਣਾ ਪੈਂਦਾ ਹੁਣ ਗੌਰਮੈਂਟ ਕਿਉਂਕਿ ਇਹ ਹਿਸਾਬ ਨਾਲ ਸਮਝਦੇ ਹੋਇਆ ਵੀ ਸਾਨੂੰ ਆਪਣੀ ਪੁਜੀਸ਼ਨ ਸਟਰੋਂਗ ਕਰਨੀ ਹੈ ਅਤੇ ਇਸ ਕਰਕੇ ਬਿੱਲ ਲੈ ਕੇ ਆਉਂਦਾ ਅਤੇ ਇਸ ਬਿੱਲ ਦੇ ਨਾਲ ਨਾਲ ਜਿਹੜੇ ਲੋਕ ਜਾਣਕਾਰ ਨੇ ਇਹਦੇ ਉਹ ਇਹ ਕਹਿੰਦੇ ਆ ਕਿ ਵੀ ਇਹ ਅਲਟੀਮੇਟਲੀ ਲੇਬਰ ਲੋਸ ਜਿਹੜੇ ਨੇ ਜਾਂ ਲੇਬਰਸ ਦੇ ਜਿਹੜੇ ਰਾਈਟਸ ਨੇ ਉਹਨੂੰ ਕਰਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿੱਲ ਲਿਆਉਣ ਦੇ ਨਾਲ C-107 ਜਿਹੜਾ ਬਿੱਲ ਹੁੰਦਾ ਬੇਸਿਕਲੀ ਤਾਂ ਕਿ ਜੇ ਉਹ ਨਹੀਂ ਮੰਨਦੇ ਜਾਂ ਨਹੀਂ ਕਿਸੇ ਟੇਬਲ 'ਤੇ ਆਉਂਦੇ ਅਤੇ ਉਹਨਾਂ ਨੂੰ ਜ਼ਬਰਦਸਤੀ ਵੀ ਕਿਹਾ ਜਾ ਸਕੇ ਵੀ ਰਿਵੋਕ ਕਰੋ ਸਟ੍ਰਾਈਕ ਨੂੰ ਅਤੇ ਵਾਪਸ ਮੈਦਾਨ 'ਚ ਆ ਜਾਓ ਇਸ ਤੋਂ ਪਹਿਲਾਂ ਵੀ ਇਹ ਜਿਹੜੀ ਗੱਲਬਾਤ ਹੈ ਉਹ ਹਾਰਪਰ ਹੁਣਾਂ ਵੱਲੋਂ ਕੀਤੀ ਗਈ ਸੀ ਕੋਸ਼ਿਸ਼ ਉਸ ਟਾਈਮ ਦੇ ਉੱਤੇ ਅਤੇ ਹੋਰ ਵੀ ਇਹਦੇ ਅਗੇਂਸਟ ਜੈਕ ਲੈਟਨ ਉਹਨਾਂ ਦੀ ਉਦੋਂ NDP ਦੇ ਲੀਡਰ ਸੀਗੇ ਜਾਂ ਲਿਬਰਲ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਕਾਫੀ ਆਵਾਜ਼ ਚੁੱਕੀ ਸੀ ਇਹਦੇ ਅਗੇਂਸਟ ਬਟ ਹੁਣ ਕਿਉਂਕਿ ਲਿਬਰਲ ਦੇ ਹੀ ਲੀਡਰ ਨੇ ਅਤੇ ਲਿਬਰਲ ਦੀ ਮੈਜੋਰਟੀ ਹੈ ਸੋ ਇਹਨਾਂ ਵੱਲੋਂ ਇਹ ਲਿਆਂਦਾ ਗਿਆ ਬਿੱਲ ਅਤੇ ਦੇਖੋ ਇਹ ਕਦੋਂ ਕਾਨੂੰਨ ਬਣ ਜਾਂਦਾ ਅਤੇ ਕਦੋਂ ਤੱਕ ਇਹ ਸਾਰੀ ਗੱਲਬਾਤ ਫਾਈਨਲ ਹੁੰਦੀ ਹੈ ਬਟ ਇਹਦਾ ਦਾ ਪਰਪਜ਼ ਇਹੀ ਦੱਸਿਆ ਜਾ ਰਿਹਾ ਵੀ ਆਪਾਂ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਕਰਨੇ ਨੇ ਜੇ ਕੈਨੇਡਾ ਨੂੰ ਆਪਣੇ ਆਪ ਸੈਲਫ ਸਫੀਸ਼ੀਐਂਟ ਰੱਖਣਾ ਰਿਲਾਇੰਟ ਰੱਖਣਾ ਆਪਣੇ ਆਪ ਦੇ ਉੱਤੇ ਅਤੇ ਸਾਨੂੰ ਇਸ ਤਰ੍ਹਾਂ ਦੇ ਪ੍ਰੋਜੈਕਟ ਦੇ ਉੱਤੇ ਲੇਬਰ ਨੂੰ ਥੋੜ੍ਹਾ ਜਿਹਾ ਕੰਟਰੋਲ ਕਰਕੇ ਰੱਖਣਾ ਪਏਗਾ ਹਾਲਾਂਕਿ ਉਹ ਕਹਿੰਦੇ ਤਾਂ ਹੈਗੇ ਵੀ ਆਪਾਂ ਵਿੱਚ ਮਿਨਿਸਟਰ ਬਣਾਵਾਂਗੇ ਜਿਹੜਾ ਦੋਨੋਂ ਧਿਰਾਂ ਦੀਆਂ ਗੱਲਾਂ ਪਤਾ ਸੁਣੇਗਾ ਤਾਂ ਕਿ ਕਰਨ ਤੋਂ ਬਾਅਦ ਰਿਜ਼ਲਟ ਕੀ ਨਿਕਲਦੇ ਨੇ ਕੀ ਨਹੀਂ ਨਿਕਲਦੇ ਜੇ ਫਿਰ ਵੀ ਗੱਲ ਨਾ ਬਣੀ ਤਾਂ ਫਿਰ ਉਹ ਜਿਹੜਾ ਉਹਨਾਂ ਨੂੰ ਕਹਾਂਗੇ ਵੀ ਸਟ੍ਰਾਈਕ ਬੰਦ ਕਰ ਦਿਉ ਬਟ ਦੋਨੋਂ ਤਰ੍ਹਾਂ ਦੇ ਸਵਾਲ ਜਵਾਬ ਜਿਹੜੇ ਨੇ ਸਾਹਮਣੇ ਆ ਰਹੇ ਨੇ ਸੋ ਓਵਰਆਲ ਇਹ ਲੇਟੈਸਟ ਕੁਛ ਗੱਲਾਂ ਪਤਾ ਚੱਲ ਰਹੀਆਂ ਟਰੰਪ ਦੀਆਂ ਗੱਲਾਂ ਪਤਾ ਤੁਸੀਂ ਸੁਣੀ ਦੀ ਆ ਟਰੰਪ ਕਹਿੰਦਾ ਵੀ 3-4 ਹਫ਼ਤਿਆਂ ਤੱਕ ਕੈਨੇਡਾ ਕਹੇਗਾ ਆਈ ਐਮ ਸੋਰੀ ਤੁਹਾਨੂੰ ਲੱਗਦਾ ਅਤੇ ਸੋਚੋ ਕਿ ਵਾਕਈ ਠੀਕ ਕਹਿੰਦਾ ਕਿ ਟਰੰਪ ਇਹ ਉਸ ਤਰ੍ਹਾਂ ਦੀ ਗੱਲਬਾਤ ਹੋਏਗੀ ਜਿੱਦਾਂ ਉਹ ਕਹਿੰਦਾ ਸੀ ਵੀ 15 ਦਿਨਾਂ ਦੇ ਵਿੱਚ 1-2 ਹਫ਼ਤਿਆਂ ਦੇ ਵਿੱਚ ਹੀ ਈਰਾਨ ਨੂੰ ਆਪਾਂ ਨੁਕਰੇ ਲਾ ਕੇ ਅਤੇ ਜੰਗ ਜਿੱਤ ਲੈਣੀ ਹੈ ਅਤੇ ਹੁਣ ਉਹ ਕਿੰਨੇ ਮਹੀਨੇ ਹੋ ਚੁੱਕੇ ਨੇ ਅਤੇ ਹੁਣ ਈਰਾਨ ਦੇ ਹੱਥ 'ਚ ਮੈਨੂੰ ਲੱਗਦਾ ਵੀ ਗੇਮ ਹੈ ਰਾਈਟ ਨੋ ਕਿਉਂਕਿ ਈਰਾਨ ਨੇ ਜਿਸ ਤਰੀਕੇ ਨਾਲ ਪਰੇਸ਼ਾਨ ਕੀਤਾ ਸਾਰੀ ਦੁਨੀਆ ਨੂੰ ਉਹ ਟਰੰਪ ਕਰਕੇ ਬੇਸਿਕਲੀ ਅਤੇ ਉਹ ਦੇਖਿਆ ਜਾਏਗਾ ਵੀ ਕਿਸ ਤਰ੍ਹਾਂ ਕਰਦੇ ਆ ਦੂਜਾ ਇਹ ਆ ਵੀ ਇਹਦਾ ਇੱਕ ਮੈਂ ਹੋਰ ਵੀ ਸੁਣ ਰਿਹਾ ਸੀਗਾ ਇਨਫੋਰਮੇਸ਼ਨ ਕਿ ਵੀ ਈਰਾਨ ਦੇ ਹੱਥ 'ਚ ਪਾਵਰ ਹੈ ਰਾਈਟ ਨੋ ਵੀ ਉਹ ਕਿਸ ਤਰ੍ਹਾਂ ਪ੍ਰੋਬਲਮ ਕ੍ਰੀਏਟ ਕਰ ਸਕਦਾ ਵੱਡਾ ਅਟੈਕ ਜਿਹੜਾ ਈਰਾਨ ਦਾ ਹੋ ਸਕਦਾ ਉਹ ਕੈਨੇਡਾ ਦੇ ਉੱਤੇ ਵੀ ਹੋ ਸਕਦਾ ਨਾਲ ਦੀ ਨਾਲ ਹੀ US ਦੇ ਨਾਲ ਕਿਉਂਕਿ ਦੋਨੋਂ ਦਾ ਸਾਡਾ ਸਿਸਟਮ ਜਿਹੜਾ ਆਲਮੋਸਟ ਇਕੱਠਾ ਇਕੱਠਾ ਚੱਲਦਾ ਅਤੇ ਕਿਸੇ ਵੀ ਤਰੀਕੇ ਦੇ ਨਾਲ ਫਾਈਨੈਂਸ਼ੀਅਲ ਲੋਸ ਜਿਹੜਾ ਉਹਨੂੰ ਹੈਕ ਕਰ ਸਕਦੇ ਨੇ ਉਸ ਸਿਸਟਮ ਨੂੰ ਸਪੋਜ਼ ਕਰੋ ਤੁਹਾਡੇ ਅਕਾਊਂਟਸ ਜਿਹੜੇ ਨੇ ਉਹਨਾਂ ਨੂੰ ਹੈਕ ਕਰ ਲਿਆ ਜਾਂਦਾ ਫਾਈਨੈਂਸ਼ੀਅਲ ਅਕਾਊਂਟ ਬੈਂਕ ਅਕਾਊਂਟ ਜਿਹੜੇ ਨੇ ਉਹ ਤੁਸੀਂ ਦੇਖ ਦਿਓ ਵੀ ਇਹ 'ਚ ਕੁਛ ਪੈਸੇ ਸੀਗੇ ਅਤੇ ਉਹ ਪੈਸੇ ਨਹੀਂ ਹੈਗੇ ਹੁਣ ਅਤੇ ਇਹ ਜਿਹੜਾ ਹੈ ਵੱਡਾ ਚੈਲੰਜ ਤਾਂ ਅਮੈਰੀਕਾ ਨੂੰ ਹੋਣਾ ਬਟ ਐਕਸਪਰਟ ਇਹ ਕਹਿੰਦੇ ਆ ਬਟ ਕੈਨੇਡਾ ਨੂੰ ਵੀ ਹੋ ਸਕਦਾ ਕਿਉਂਕਿ ਕੈਨੇਡੀਅਨ ਵੀ ਜਿਹੜੇ ਆ ਉਹ ਅਮੈਰੀਕਾ ਦੇ ਨਾਲ ਕਾਫੀ ਐਸੋਸੀਏਟਡ ਇਹਨਾਂ ਚੀਜ਼ਾਂ ਦੇ ਨਾਲ ਲੈ ਕੇ ਜਾਂ ਅਟੈਕ ਕਰਨ ਵਾਲੇ ਦੀ ਮਰਜ਼ੀ ਉਹ ਕਿਤੇ 'ਤੇ ਕਰਦਾ ਇਕੱਲੇ ਅਮੈਰੀਕਾ ਦੇ ਕਰਦਾ ਜਾਂ ਕੈਨੇਡਾ ਦੇ ਵੀ ਕਰਦਾ ਜਿੱਦਾਂ ਕਹਿੰਦੇ ਵੀ 11-17 ਦਾ ਇਸ਼ੂ ਹੋਇਆ ਸੀ ਆਲਮੋਸਟ ਸਿਮਲਰ ਕਾਇੰਡ ਆਫ ਇਸ਼ੂ ਜਿਹੜਾ ਇੱਥੇ ਵੀ ਹੋ ਸਕਦਾ ਉਹਦੇ ਨਾਲ ਨਾਲ ਤੁਸੀਂ ਦੇਖਿਆ ਵੀ ਰੈੱਡ ਸਟੇਟਸ ਜਿਹੜੀਆਂ ਜਿੱਥੇ ਟਰੰਪ ਦਾ ਦਬਦਬਾ ਹੈ ਅਤੇ ਦੂਜੇ ਪਾਸੇ ਨਿਊਯਾਰਕ ਨੂੰ ਕਹਿੰਦੇ ਵੀ ਕੰਟਰੋਲ ਕਰ ਸਕਦੀਆਂ ਨੇ ਇਹ ਸਟੇਟਸ ਉੱਥੇ ਫੂਡ ਦੀ ਸਕਾਸਟੀ ਲਿਆਂਦੀ ਜਾ ਸਕਦੀ ਹੈ ਉੱਥੇ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੰਟਰੋਲ ਕੀਤੀਆਂ ਜਾ ਸਕਦੀਆਂ ਨੇ ਅਤੇ ਨਿਊਯਾਰਕ ਸਿਟੀ ਜਿਹੜਾ ਜਾਂ ਨਿਊਯਾਰਕ ਨੂੰ ਜਿਹੜਾ ਧੱਕਾ ਲੱਗ ਸਕਦਾ ਹੈ ਓਵਰਆਲ ਇਹਨਾਂ ਚੀਜ਼ਾਂ ਦੇ ਨਾਲ ਇਹ ਵੀ ਇੱਕ ਵੱਡਾ ਚੈਲੰਜ ਜਿਹੜਾ US ਦੇ ਵਿੱਚ ਦੇਖਿਆ ਜਾ ਸਕਦਾ ਜ਼ਿਆਦਾਤਰ ਜਿਹੜੇ ਹੋਰ ਐਕਸਪਰਟ ਕਹਿੰਦੇ ਨੇ ਜਦੋਂ ਆਪਾਂ ਸ਼ੇਅਰ ਬਾਏ ਕਰਦੇ ਹਾਂ ਸ਼ੇਅਰ ਮਾਰਕੀਟ ਜਿਹੜੀ ਹੈ ਉਹਨੂੰ ਵੀ ਚੈਲੰਜ ਕੀਤਾ ਜਾ ਸਕਦਾ ਉਹਦੇ ਤੋਂ ਵੀ ਪ੍ਰੋਬਲਮ ਜਿਹੜੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਆ ਸਕਦੀਆਂ ਨੇ ਅਮੈਰੀਕਾ ਦੇ ਨਾਲ ਹਾਲਾਤਾਂ ਨੂੰ ਲੈ ਕੇ ਸੋ ਕਈ ਕੁਛ ਜਿਹੜਾ
ਚੇਂਜ ਹੋ ਸਕਦਾ ਜੀ।

0: ਇਸੇ ਕਰਕੇ ਮੈਂ ਵੀ ਕੈਨੇਡਾ ਨੇ ਥੋੜ੍ਹੀ ਸਿਆਣਪ ਕਰਦਿਆਂ ਹੋਇਆਂ ਇਹਨਾਂ ਦੇ ਨਾਲ ਹਰ ਗੱਲ ਦੇ ਉੱਤੇ ਹਾਂ 'ਚ ਹਾਂ ਨਹੀਂ ਮਿਲਾਉਣ ਦੀ ਗੱਲ ਕੀਤੀ। ਟਰੰਪ ਤਾਂ ਕਹਿੰਦਾ ਕੈਨੇਡਾ ਕਹੇਗਾ ਵੀ ਆਈ ਐਮ ਸੋਰੀ, ਬਟ ਮੈਨੂੰ ਲੱਗਦਾ ਨਹੀਂ ਕਿ ਕੈਨੇਡਾ ਕਹੇਗਾ ਆਈ ਐਮ ਸੋਰੀ, ਅਤੇ ਟਰੰਪ ਹੀ ਕਹੇਗਾ ਆਈ ਐਮ ਸੋਰੀ। ਜਿੱਦਾਂ ਤੁਹਾਨੂੰ ਪਤਾ ਵੀ ਚਾਈਨਾ ਦੇ ਨਾਲ ਬਹੁਤ ਆਕੜ ਆਕੜ ਕੇ ਇੰਨੇ ਸਾਰਾ ਮਾਹੌਲ ਰੱਖਿਆ ਸੀਗਾ, ਅਤੇ ਹੁਣ ਚਾਈਨੀਜ਼ ਪ੍ਰੈਜੀਡੈਂਟ ਜਿਹੜੇ ਨੇ ਜ਼ੀ ਆਏ ਆ ਅਤੇ ਆਪ ਗਿਆ ਉਹਨੂੰ ਲੈਣ ਵਾਸਤੇ ਅਤੇ ਪ੍ਰੋਟੋਕੋਲ ਸਾਰੇ ਤੋੜ ਕੇ। ਸੋ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਧਿਆਨ ਰੱਖਣ ਵਾਲੀਆਂ। ਇਹ ਟਰੰਪ ਜਿਹੜਾ ਕੁਛ ਵੀ ਕਿਸੇ ਵੀ ਟਾਈਮ ਦੇ ਉੱਤੇ ਗੱਲਾਂ ਪਤਾ ਕਰ ਸਕਦਾ ਅਤੇ ਕਿਸੇ ਵੀ ਪਾਸੇ ਜਾ ਸਕਦੀਆਂ ਨੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ, ਬਾਕੀ ਦੀਆਂ ਗੱਲਾਂ ਪਤਾ ਇਸ ਬ੍ਰੇਕ ਤੋਂ ਬਾਅਦ ਕਰਾਂਗੇ।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ, www.iwebguy.ca।
2: एयरड्री अब आपकी फैमिली की सेहत को मिल गया है एक नया घर।
3: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
2: मिलिए डॉक्टर मघर शाह और डॉक्टर समरीन रहमान से।
3: हमारे तजुर्बाकार डॉक्टर्स आपको देते हैं मुकम्मल केयर।
2: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू बुलेवर्ड पर, या कॉल करें 587-360-6890, 687-360-6890। लाइफलाइन मेडिकल क्लिनिक,
3: आपकी सेहत हमारी जिम्मेदारी।
4: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
5: Asia Pacific Immigration Consulting Limited. Student visa, visitor visa, super visa, LMIA applications, family immigration, provincial nominee application ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat het immigration ate insurance diyan sewawan pradan karde han. Sanu sampark karn layi 403-225-1111. Maninder Singh Tillo, Asia Pacific Immigration Consulting Limited.
6: Regulated Canadian Immigration Consultant.
5: 403-225-1111.
4: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
0: ਬਿਲਕੁਲ ਜੀ, sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਵੀ ਤੁਸੀਂ ਲੈ ਸਕਦੇ ਹੋ। ਉਹਦੇ ਨਾਲ ਨਾਲ ਤੁਹਾਨੂੰ ਦੱਸਦੀ ਹੈ ਵੀ ਜੇ ਤੁਸੀਂ ਕੋਈ ਇੰਜੀਨੀਅਰਿੰਗ ਪ੍ਰੋਡਕਟਸ ਜਾਂ ਇੰਜੀਨੀਅਰਿੰਗ ਦੀਆਂ ਸਰਵਿਸਿਸ ਦੇਖਣਾ ਚਾਹੁੰਦੇ ਹੋ ਤਾਂ ਸਿੰਬੋ ਇੰਜੀਨੀਅਰਿੰਗ .ca ਵੈਬਸਾਈਟ 'ਤੇ ਜ਼ਰੂਰ ਵਿਜ਼ਿਟ ਕਰੋ। ਦੇਖੋ ਕਿਸ ਤਰ੍ਹਾਂ ਦੇ ਜਿਹੜੇ CNC ਦੇ ਪਾਰਟਸ ਜਿਹੜੇ ਨੇ ਆਪਾਂ ਚਾਈਨਾ ਤੋਂ ਲੈ ਕੇ ਆਉਂਦੇ ਹਾਂ, ਅਤੇ ਇਹ ਕੰਪਨੀ ਜਿਹੜੀ ਚਾਈਨਾ ਤੋਂ ਦੁਨੀਆ ਭਰ ਦੀਆਂ ਵੱਡੀਆਂ ਕੰਪਨੀਜ਼ ਨੂੰ ਜਿਹੜੇ ਇਹ ਪਾਰਟ ਇਸਤੇਮਾਲ ਕੀਤੇ ਜਾਂਦੇ ਨੇ, ਚਾਹੇ ਉਹ ਡਾਟਾ ਸੈਂਟਰ, ਆਇਲ ਐਂਡ ਗੈਸ, ਕਿਉਂਕਿ ਡਾਟਾ ਸੈਂਟਰ 'ਤੇ ਹੁਣ ਵਰਡ ਆਪਾਂ ਸੁਣਦੇ ਹਾਂ ਜਿਸ ਤਰੀਕੇ ਨਾਲ ਵੀ ਅਲਬਰਟਾ ਦੇ ਵਿੱਚ ਕਾਫੀ ਨਿੰਦਿਆ ਹੋ ਰਹੀ ਹੈ ਇਹਦੀ, ਅਤੇ ਕਾਫੀ ਪ੍ਰੋਬਲਮਸ ਲੱਗ ਰਹੀਆਂ ਨੇ, ਬਟ ਓਵਰਆਲ ਜਿਹੜਾ ਡਾਟਾ ਸੈਂਟਰ ਬਹੁਤ ਦੁਨੀਆ ਭਰ ਦੇ ਵਿੱਚ ਆਲਰੇਡੀ ਬਣੇ ਆ ਅਤੇ ਬਣਦੇ ਰਹਿਣੇ ਵੀ ਹੈ, ਕਿਉਂਕਿ ਜਿੰਨਾ ਡਾਟਾ ਉਹ ਕਿਤੇ ਨਾ ਕਿਤੇ ਸਟੋਰ ਕਰਨਾ, ਬਟ ਉਹਨੂੰ ਜੇ ਐਜ਼ ਲੌਂਗ ਐਜ਼ ਚੰਗੇ ਤਰੀਕੇ ਨਾਲ, ਵਧੀਆ ਤਰੀਕੇ ਨਾਲ ਬਣਾਇਆ ਜਾਏ, ਕਿਉਂਕਿ ਇਹਦੇ 'ਚ ਕੰਜ਼ਪਸ਼ਨ ਬਹੁਤ ਹੁੰਦੀ ਬਿਜਲੀ ਦੀ ਅਤੇ ਪਾਣੀ ਦੀ, ਜੇ ਨਵੀਆਂ ਟੈਕਨੀਕਸ ਦੇ ਨਾਲ ਵਧਾਇਆ ਜਾਵੇ ਤਾਂ ਆਈ ਥਿੰਕ ਵੀ ਉਹ ਚੰਗੇ ਪਾਸੇ ਲੱਗ ਸਕਦੇ ਆ। ਇਸ ਤੋਂ ਇਲਾਵਾ ਹਿਊਮਨੋਇਡਸ ਜਿਹੜੇ ਹੁੰਦੇ ਆ ਉਹਨਾਂ ਦੇ ਪਾਰਟਸ

0: ਐਰੋਨੋਟੀਕਲ ਪਾਰਟਸ ਅਤੇ ਈ ਵੀ ਵਹੀਕਲ ਜਿਹੜੇ ਅੱਜ ਕੱਲ੍ਹ ਇਲੈਕਟ੍ਰਿਕ ਵਹੀਕਲ ਆਉਂਦੇ ਨੇ ਬੀ ਵਾਈ ਡੀ ਬੀ ਐੱਮ ਡਬਲਿਊ ਇਹਨਾਂ ਸਾਰਿਆਂ ਦੇ ਪਾਰਟਸ ਜਿਹੜੇ ਨੇ ਉੱਥੇ ਬਣਾਏ ਜਾਂਦੇ ਆ। ਸੋ ਇਸ ਤਰ੍ਹਾਂ ਦੇ ਕੋਈ ਪਾਰਟਸ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਚਾਹੀਦੀ ਹੋਵੇ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ symboengineering.ca ਦੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਵੀ ਲਈ ਜਾ ਸਕਦੀ ਹੈ। ਅਤੇ ਆਪਣੀ ਵੈਬਸਾਈਟ ਦੇ ਨਾਲ ਨਾਲ ਜੇ ਤੁਸੀਂ ਏ ਆਈ ਦੇ ਉੱਤੇ ਵੀ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ ਆਪਣੀ ਐਸ ਸੀ ਓ ਦਾ, ਅਤੇ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਜਦੋਂ ਆਪਾਂ ਚੈਟ ਜੀ ਪੀ ਟੀ ਜਾਂ ਕਿਸੇ ਕੋਲ ਇਨਫੋਰਮੇਸ਼ਨ ਪੁੱਛਦੇ ਹਾਂ, ਅਤੇ ਕਿਉਂਕਿ ਹਰ ਬੰਦਾ ਜਿਹੜਾ ਅੱਜ ਕੱਲ੍ਹ ਚੈਟ ਜੀ ਪੀ ਟੀ ਨੂੰ ਪੁੱਛਦਾ ਵੀ ਮੈਨੂੰ ਦੱਸੋ ਕਿ ਵੀ ਸਾਡੇ ਕਿਹੜੀਆਂ ਕੰਪਨੀਆਂ, ਸਪੋਜ਼ ਕਰੋ ਵੀ ਤੁਹਾਡੀ ਕੰਪਨੀ ਚਾਹੁੰਦੀ ਹੈ ਵੀ ਤੁਸੀਂ ਵਨ ਆਫ ਫਿਊ ਕੰਪਨੀਜ਼ ਨੇ ਜਿਹਨੂੰ ਚੈਟ ਜੀ ਪੀ ਟੀ ਰਿਕਮੈਂਡ ਕਰੇ, ਕੋਈ ਪੁੱਛ ਲਏ ਵੀ ਕਿਹੜਾ ਰੈਸਟੋਰੈਂਟ ਸਭ ਤੋਂ ਵਧੀਆ, ਅਤੇ ਤੁਹਾਡੇ ਰੈਸਟੋਰੈਂਟ ਦੀ ਇਨਫੋਰਮੇਸ਼ਨ ਜੇ ਚੈਟ ਜੀ ਪੀ ਟੀ ਕੋਲ ਹੈਗੀ ਨਹੀਂ ਤਾਂ ਗੂਗਲ ਦੇ ਉੱਤੇ ਹੋਣਾ ਜਿਹੜਾ ਉਹ ਚੈਟ ਜੀ ਪੀ ਟੀ ਕੋਲ ਹੋਣਾ ਨਹੀਂ ਹੁੰਦਾ, ਕਿਉਂਕਿ ਉਹਦੇ 'ਚ ਤੁਹਾਨੂੰ ਜਿਸ ਤਰੀਕੇ ਨਾਲ ਪਹਿਲਾਂ ਗੂਗਲ 'ਤੇ ਸਬਮਿਸ਼ਨ ਹੁੰਦੀ, ਅੱਜ ਕੱਲ੍ਹ ਇਸ ਤਰੀਕੇ ਨਾਲ ਚੈਟ ਜੀ ਪੀ ਟੀ ਜਾਂ ਏ ਆਈ ਦੇ ਉੱਤੇ ਸਬਮਿਸ਼ਨ ਕਰਕੇ ਅਤੇ ਫਿਰ ਉਹ ਰਿਕਮੈਂਡ ਕਰੇਗਾ ਵੀ ਫਲਾਣਾ ਫਲਾਣਾ ਰੈਸਟੋਰੈਂਟ ਫਲਾਣੀ ਜਗ੍ਹਾ 'ਤੇ ਤੁਸੀਂ ਜਾਓ, ਉਹ ਟੋਪ ਦੀਆਂ ਚੀਜ਼ਾਂ ਦੇ ਵਿੱਚ ਆਉਂਦੀ। ਉਹਦੇ ਵਾਸਤੇ ਵੀ ਹੁਣ ਕਿਉਂਕਿ ਐਸ ਸੀ ਓ ਦਾ ਕੰਮ ਜਿਹਨੂੰ ਸਰਚ ਇੰਜਨ ਆਪਟੀਮਾਈਜੇਸ਼ਨ ਕਹਿੰਦੇ ਆਪਾਂ, ਉਹ ਕੀਤਾ ਜਾਂਦਾ, ਅਤੇ ਉਹਦੇ ਵਾਸਤੇ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਜਾਂ iwebguide.ca 'ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਅਵਤਾਰ ਬਣਾ ਕੇ ਤੁਹਾਡੇ ਖੁਦ ਦਾ ਕਲੋਨ ਬਣਾ ਕੇ ਜਾਂ ਤੁਹਾਡੇ ਵਰਗਾ ਜਾਂ ਕੋਈ ਵੀ ਐਸਾ ਬਿਜ਼ਨਸ, ਕਿਉਂਕਿ ਤੁਹਾਨੂੰ ਹੁਣ ਵੱਡੇ ਵੱਡੇ ਕੰਮ ਕਰਨ ਵਾਸਤੇ ਵੀਡੀਓ ਸ਼ੂਟ ਕਰਨਾ ਜਾਂ ਹੋਰ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਨਹੀਂ, ਤੁਸੀਂ ਸਿੰਪਲ ਇਹਨਾਂ ਜੋ ਜਿਹੜੇ ਕਲੋਨ ਜਾਂ ਜਿਹੜੀ ਟੈਕਨੋਲੋਜੀ ਨੂੰ ਯੂਜ਼ ਕਰਕੇ ਸਾਡੇ ਕੋਲ ਆਪਣੇ ਵਾਸਤੇ ਬਣਾ ਸਕਦੇ ਹੋ। ਮੈਨੂੰ ਪਤਾ ਵੀ ਕਈ ਵਾਰੀ ਲੋਕ ਸਮਝਦੇ ਆ ਵੀ AI ਦੇ ਨਾਲ ਆਪਾਂ ਆਪਣੇ ਆਪ ਹੀ ਬਣਾ ਲਾਂਗੇ, ਅਤੇ ਬਾਅਦ 'ਚ ਫਿਰ ਪਤਾ ਲੱਗਦਾ ਵੀ ਨਹੀਂ, ਕੁਆਲਿਟੀ ਨਹੀਂ ਆ ਰਹੀ। ਉਹਦੇ ਵਾਸਤੇ ਅਗੇਨ ਸਪੈਸ਼ਲਾਈਜ਼ ਬੰਦੇ ਜਾਂ ਸਪੈਸ਼ਲਾਈਜੇਸ਼ਨ ਹੀ ਚਾਹੀਦੀ ਹੈ ਜਿਹੜੇ ਲੋਕ ਕੰਮ ਕਰ ਸਕਣ, ਅਤੇ ਇਹ ਸਾਡੀ ਟੀਮ ਜਿਹੜੀ ਉਹ ਤੁਹਾਡੇ ਵਾਸਤੇ ਕਰਕੇ ਦੇ ਸਕਦੀ ਹੈ। ਸੋ ਇਹ ਕੁਛ ਇੱਕ ਗੱਲਾਂ ਬਾਤਾਂ ਜੀ, ਅਤੇ ਆਈ ਹੋਪ ਵੀ ਪ੍ਰੋਗਰਾਮ ਦੇ ਵਿੱਚ ਕਾਫੀ ਕੁਛ ਤੁਸੀਂ ਸੁਣ ਲਿਆ। ਥੋੜ੍ਹੀਆਂ ਜਿਹੀਆਂ ਖਬਰਾਂ ਜਿਹੜੀਆਂ ਨੇ ਹੈਡਲਾਈਨਸ 'ਤੇ ਸੁਣਨਾ ਨੇ, ਵੈਸੇ ਤਾਂ ਮੈਂ ਸੁਣਾਉਣਾ ਚਾਹੁੰਦਾ ਸੀ ਵੀ ਸਟੂਡੈਂਟਸ ਦੇ ਕਿਹੜੇ ਕਿਹੜੇ ਪ੍ਰੋਟੈਸਟ ਹੋਏ ਆ ਪੁਰਾਣੇ ਜ਼ਮਾਨੇ ਦੇ ਵਿੱਚ ਜਾਂ ਜਿਹਨਾਂ ਦੇ ਨਾਲ ਸਰਕਾਰਾਂ ਹਿੱਲ ਗਈਆਂ, ਬਟ ਆਪਾਂ ਪੰਜਾਬ ਦੀਆਂ ਕੁਛ ਇੱਕ ਹੈਡਲਾਈਨਸ ਜਿਹੜੀਆਂ ਨੇ ਸੁਣ ਲੈਂਦੇ ਹਾਂ, ਕਿਉਂਕਿ ਮੰਡੇ ਦਾ ਦਿਨ ਹੈ ਅਤੇ ਪੰਜਾਬ ਦੇ ਜਿਹੜੇ ਹੈਡਲਾਈਨਸ ਨੇ ਕਿਹੜੀਆਂ ਕਿਹੜੀਆਂ ਖਬਰਾਂ ਜਿਹੜੀਆਂ ਨੇ ਉਹ ਮੇਨ ਮੇਨ ਹੋਣਗੀਆਂ, ਉਹਦੇ 'ਤੇ ਨਜ਼ਰ ਮਾਰ ਲੈਂਦੇ ਹਾਂ, ਫਿਰ ਇਸ ਤੋਂ ਬਾਦ ਫਿਰ ਵਾਪਸ ਮਿਲਦੇ ਹਾਂ ਤੇ ਹੋਰ ਗੱਲਾਂ।
1: ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਤੋਂ ਮੌਸਮ ਮੁੜ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਬੀਤੇ ਦਿਨ ਪਏ ਮੀਂਹ ਤੋਂ ਬਾਅਦ ਤਾਪਮਾਨ ਦੇ ਵਿੱਚ ਆਈ ਹੈ ਗਿਰਾਵਟ। ਮੀਂਹ ਅਤੇ ਤੇਜ਼ ਹਵਾਵਾਂ ਦੇ ਕਾਰਨ ਝੋਨੇ ਦੀ ਫਸਲ ਨੂੰ ਵੀ ਨੁਕਸਾਨ ਹੋਣ ਦਾ ਖਦਸ਼ਾ। LPU ਯਾਨੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਮਲੇ ਦੀ ਜਾਂਚ ਦੇ ਲਈ SIT ਦਾ ਕੀਤਾ ਗਿਆ ਗਠਨ। ਪੰਜਾਬ ਦੇ DGP ਗੌਰਵ ਯਾਦਵ ਨੇ ਜ਼ਮੀਨੀ ਪੱਧਰ ਤੇ ਲਿਆ ਸਥਿਤੀ ਦਾ ਜਾਇਜ਼ਾ। ਹਿੰਸਕ ਪ੍ਰਦਰਸ਼ਨਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੋਂ ਲਈ ਪੂਰੀ ਜਾਣਕਾਰੀ। DGP ਦਾ ਕਹਿਣਾ ਹੈ ਕਿ ਕਾਨੂੰਨ ਹੱਥ ਵਿਚ ਲੈਣ ਵਾਲਿਆਂ ਦੇ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ। LPU ਤੇ ਜਿਤਕਾਰਾ ਯੂਨੀਵਰਸਿਟੀ ਮਾਮਲੇ ਦੇ ਵਿਚ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਲਿਆ ਗਿਆ ਸੂ ਮੋਟੋ ਨੋਟਿਸ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਦੋਵੇਂ ਯੂਨੀਵਰਸਿਟੀਆਂ ਤੋਂ ਮੰਗੇ ਵਿਸਤਾਰਿਤ ਰਿਪੋਰਟ। ਵਿਦਿਆਰਥੀਆਂ ਦੀ ਸੁਰੱਖਿਆ ਤੇ ਪੁਲਿਸ ਕਾਰਵਾਈ ਸਬੰਧੀ ਵੀ ਮੰਗੇ ਵੇਰਵੇ। LPU ਦੇ ਵਿਚ ਭੜਕਾਊ ਵੀਡੀਓ ਰੋਕਣ ਦੇ ਲਈ ਅਗਲੇ ਹੁਕਮਾਂ ਤੱਕ ਇੰਟਰਨੈਟ ਸੇਵਾ ਵੀ ਬੰਦ ਕੀਤੇ ਗਏ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਮਾਮਲੇ 'ਚ ਸਿਆਸਤ ਵੀ ਪੱਕੀ ਹੈ। ਸੁਨੀਲ ਜਾਖੜ ਨੇ NIA ਜਾਂਚ ਦੀ ਮੰਗ ਕੀਤੀ ਹੈ। ਰਾਜਾ ਵੜਿੰਗ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚੁੱਕੇ ਸਵਾਲ, ਕਿਹਾ ਕਿ ਬਾਹਰੀ ਲੋਕ ਯੂਨੀਵਰਸਿਟੀ ਦੇ ਅੰਦਰ ਕਿਵੇਂ ਦਾਖਲ ਹੋਏ ਤੇ ਸੁਖਬੀਰ ਸਿੰਘ ਬਾਦਲ ਨੇ ਵਿਦਿਆਰਥੀਆਂ ਉਤੇ ਪੁਲਿਸ ਕਾਰਵਾਈ ਦੀ ਕੀਤੀ ਨਿਖੇਧੀ। ਇਸ ਮਾਮਲੇ ਦੇ ਵਿਚ ਮਨਜਿੰਦਰ ਸਿੰਘ ਸਿਰਸਾ ਦੇ ਪੰਜਾਬ ਸਰਕਾਰ ਤੇ ਗੰਭੀਰ ਇਲਜ਼ਾਮ। ਸਿਰਸਾ ਨੇ ਆਮ ਆਦਮੀ ਪਾਰਟੀ ਉਤੇ ਜਾਣ ਬੁੱਝ ਕੇ ਹੰਗਾਮਾ ਕਰਵਾਉਣ ਦਾ ਇਲਜ਼ਾਮ ਲਗਾਇਆ। ਦਿੱਲੀ ਤੋਂ ਲੋਕਾਂ ਨੂੰ LPU ਭੇਜਣ ਦਾ ਵੀ ਕੀਤਾ ਦਾਅਵਾ। ਸਿਰਸਾ ਨੇ ਇਸ ਮਾਮਲੇ ਨੂੰ ਹੋਰ ਸਿਆਸੀ ਵਿਵਾਦ ਦੇ ਨਾਲ ਜੋੜਿਆ। ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਵਿਰੋਧੀਆਂ ਨੂੰ ਦਿੱਤਾ ਗਿਆ ਜਵਾਬ। ਬਲਤੇਜ ਪੰਨੂ ਨੇ ਪੰਜਾਬ ਪੁਲਿਸ ਦੀ ਕਾਰਵਾਈ ਦੀ ਕੀਤੀ ਸ਼ਲਾਘਾ। ਦਾਅਵਾ ਕੀਤਾ ਕਿ ਪੁਲਿਸ ਨੇ ਵਿਦਿਆਰਥੀਆਂ ਦੇ ਨਾਲ ਸਬਰ ਤੇ ਪੇਸ਼ੇਵਰ ਤਰੀਕੇ ਦੇ ਨਾਲ ਕੀਤਾ ਵਿਹਾਰ। ਬੋਲੇ, ਵਿਦਿਆਰਥੀਆਂ ਦੇ ਖਿਲਾਫ਼ ਪੁਲਿਸ ਦੇ ਵੱਲੋਂ ਕੋਈ ਤਸ਼ੱਦਦ ਨਹੀਂ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ। 51 ਉਮੀਦਵਾਰਾਂ ਦੇ ਵਿਚੋਂ 15 ਸੈਨੇਟ ਮੈਂਬਰ ਚੁਣੇ ਗਏ। 7 ਜਥੇਬੰਦੀ ਦੇ ਐਡਵੋਕੇਟ ਜੋਤ ਸਿੰਘ ਨੇ ਵੀ ਦਰਜ ਕੀਤੀ ਜਿੱਤ। ਜੋਤ ਸਿੰਘ ਨੇ ਸਮਰਥਕਾਂ ਦਾ ਕੀਤਾ ਧੰਨਵਾਦ, ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਮੁੱਦੇ ਸੈਨੇਟ ਦੇ ਵਿਚ ਚੁੱਕਦੇ ਰਹਿਣਗੇ। ਵਾਰਿਸ ਪੰਜਾਬ ਦੇ ਤਰਨ ਤਾਰਨ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੂੰ ਕੀਤਾ ਗਿਆ ਗ੍ਰਿਫ਼ਤਾਰ। UK ਤੋਂ ਵਾਪਸੀ ਮੌਕੇ ਦਿੱਲੀ ਏਅਰਪੋਰਟ ਤੇ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਦੇ ਵਿਚ ਲਿਆ। ਚੰਡੀਗੜ੍ਹ ਦੇ ਵਿਚ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਦੇ ਨਾਲ ਝੜਪ ਮਾਮਲੇ 'ਚ ਦਰਜ ਕੀਤੀ ਗਈ ਸੀ FIR। ਮਨਪ੍ਰੀਤ ਸਿੰਘ ਯਾਲੀ ਨੇ ਗ੍ਰਿਫ਼ਤਾਰੀ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ।
0: ਜੀ, ਤੇ ਇਹਦੇ ਨਾਲ ਨਾਲ ਕਿਉਂਕਿ ਇਹ ਵੀ ਜਿਹੜੀ ਗੱਲਬਾਤ ਜਿਹੜੀ ਪੰਜਾਬ ਦੇ ਨਾਲ ਰਿਲੇਟਡ, ਜਿਹਦੇ 'ਚ FBI

0: ਨੇ ਹੁਣ ਜਿਹਨੂੰ ਕਹਿੰਦੇ ਨੇ ਬਿਸ਼ਨੋਈ ਗੈਂਗ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਨਾਂ ਸ਼ਾਮਿਲ ਕਰਤਾ ਨਿੱਜਰ ਕਿਲਿੰਗ ਦੇ ਵਿੱਚ, ਦੋਨੋਂ ਜਣਿਆਂ ਦਾ ਨਾਂ ਜਿਹੜਾ ਸਾਹਮਣੇ ਆਇਆ, ਇੱਕ ਵਿਰਾਟ ਦਾ ਅਤੇ ਦੂਸਰਾ ਜਿਹੜਾ ਬਿਸ਼ਨੋਈ. ਇਹਨਾਂ ਦੋਨਾਂ ਨੂੰ ਕਿਹਾ ਵੀ ਇਹ ਨਿੱਜਰ ਕੇਸ ਦੇ ਵਿੱਚ ਇਹਨਾਂ ਦੇ ਹੱਥ ਸੀਗਾ, ਕਿਉਂਕਿ ਹਾਲਾਂਕਿ ਪਹਿਲਾਂ ਤੁਹਾਨੂੰ ਪਤਾ ਵੀ ਟਰੂਡੋ ਗਵਰਨਮੈਂਟ ਨੇ ਵੀ ਇੱਕ ਵਾਰੀ ਟਾਈਮ ਕਿਹਾ ਸੀਗਾ ਵੀ ਇਹ ਗਵਰਨਮੈਂਟ ਦੇ ਨੁਮਾਇੰਦੇ ਨੇ ਅਤੇ ਇਹਨਾਂ ਦਾ ਕੀਤਾ ਗਿਆ, ਬਟ ਪਰ ਹੁਣ ਜਿਹੜਾ ਐਫ ਪੀ ਆਈ ਨੇ ਨਵਾਂ ਜਿਹੜਾ ਨਾਂ ਇਹਦੇ 'ਚ ਐਡ ਕਰਤਾ ਅਤੇ ਸੋ ਦੂਜਾ ਜਿਹੜਾ ਸੀਗਾ ਉਹ ਓਨਟੈਰੀਓ ਦੇ ਪ੍ਰੀਮੀਅਰ ਨੇ ਜੀ ਡਗ ਫੋਰਡ, ਉਹਨਾਂ ਨੇ ਕਾਫੀ ਪੋਜ਼ਿਟਿਵਿਟੀ ਦਿਖਾਈ ਹੈ ਵੀ ਜਿਹੜੀ ਇਹ ਪਾਈਪਲਾਈਨ ਬਣਨ ਦੀ ਗੱਲਬਾਤ ਕੀਤੀ ਜਾ ਰਹੀ ਹੈ, ਇਹਦੇ 'ਚ ਕਾਫੀ ਵਧੀਆ ਮਾਹੌਲ ਜਿਹੜਾ ਬਣੇਗਾ ਅਤੇ ਇਹ ਦੋਨੋਂ ਪ੍ਰੀਮੀਅਰਸ ਜਿਹੜੇ ਨੇ ਮਿਲ ਕੇ ਇਹਦੇ 'ਤੇ ਕੰਮ ਕਰਨਗੇ. ਸੋ ਗੁੱਡ ਥਿੰਗ ਹੈ ਜਿਹੜੀ ਸਾਡੇ ਸਾਰਿਆਂ ਵਾਸਤੇ, ਜਿੰਨਾ ਵੱਧ ਤੋਂ ਵੱਧ ਪ੍ਰੋਵਿੰਸੀ ਜਿਹੜੀਆਂ ਨੇ ਇੱਕ ਦੂਜੇ ਦੇ ਨਾਲ ਕੰਮ ਕਰਨਗੀਆਂ ਅਤੇ ਓਵਰਆਲ ਕੈਨੇਡਾ ਦੀ ਜਿਹੜੀ ਹੈ ਫਾਇਦਾ ਹੋਏਗਾ, ਸਪੈਸ਼ਲੀ ਜਦੋਂ ਅਲਬਰਟਾ ਇਨਵੋਲਵ ਹੈ, ਜਿੱਥੇ ਜਿੱਥੇ ਅਲਬਰਟਾ ਇਨਵੋਲਵ ਹੋਏਗਾ ਉੱਥੇ ਉੱਥੇ ਜਿਹੜਾ ਇਕੋਨਮੀ ਵੀ, ਕਿਉਂਕਿ ਹੁਣ ਜਿਹੜੇ ਪਹਿਲੇ ਏਜੰਡੇ ਚੱਲਦੇ ਸੀਗੇ ਉਹ ਕਾਫੀ ਥੱਲੇ ਜਾਂਦੇ ਜਾ ਰਹੇ ਨੇ, ਜਿਹਦੇ 'ਚ ਕਲਾਈਮੇਟ ਅਤੇ ਅਬਰੀਜਨਲ ਭਾਈਚਾਰੇ ਦੇ ਨਾਲ ਜਿਹੜੇ ਏਜੰਡੇ ਨੇ ਲੋਕਾਂ ਦੀ ਪ੍ਰਾਇਓਰਟੀ ਦੇ ਉੱਤੇ ਥੱਲੇ 'ਚ ਆ ਚੁੱਕੇ ਨੇ. ਹੁਣ ਵੱਡੇ ਏਜੰਡੇ ਜਿਹੜੇ ਨੇ ਲੋਕਾਂ ਦੇ ਸਾਹਮਣੇ ਨਜ਼ਰ ਆ ਰਹੇ ਆ, ਉਹ ਇਕੋਨਮੀ ਜਿਹੜੀ ਹੈ ਮੇਨ ਸਾਹਮਣੇ ਨਜ਼ਰ ਆ ਰਹੀ ਹੈ. ਸੋ ਇਹ ਅੱਜ ਦੀਆਂ ਕੁਛ ਖਬਰਾਂ ਸੀਗੀਆਂ ਜੀ. ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ. ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ. ਥੈਂਕ ਯੂ ਵੈਰੀ ਮੱਚ. ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ ਜੀ. ਥੈਂਕ ਯੂ.
1: The time is 8 p.m. You are listening to Fairchild Radio, CHKF FM 94.7, a multicultural radio station in Calgary.

0: ਧਰਮਾਂ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7770 80 ਐਵੀਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ।

0: ਬੁਲਵਾਰਡ
1: ਚੌਥੀ ਲੋਕੇਸ਼ਨ 606 ਸਿਟੀਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222

0: 112 Arun Kaushal. Mercedes car ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
1: 94.7 FM Radio Sursangam har hafte 20 ghante suno Monday to Friday sham 4 to 5 Kuldeep Singh vichar charcha sham 8 to 9 Jitendra Pannu Radio Sursangam.ca phone 403-585-0910 Radio Sursangam
4: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ

0: ਅਸੀਂ ਸਰਕਾਰ ਨੂੰ ਸਿੱਧਾ ਅਪੀਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: कनाडा विच रहंदियां इंश्योरेंस दी बहुत अहमियत है किसी भी तरह दी इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दियां वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस ले नामवर कंपनियां नाल काम करदे हन होर जानकारी ले पंजाब इंश्योरेंस दे हरपिंदर सिद्धू नाल 403-404-3500 ते संपर्क करो
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771-80
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹਾਂ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 28 ਸਤੰਬਰ ਦਿਨ ਸੋਮਵਾਰ ਹੈ ਤੇ ਹਰ ਉਸ ਦੀ ਤਰ੍ਹਾਂ 1 ਘੰਟੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਪੰਨੂ ਸਾਹਿਬ ਤੋਂ ਜਾਣਾਂਗੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ ਭਾਰਤ ਦੀ ਰਾਜਨੀਤੀ ਕੀ ਕਹਿੰਦੀ

ਹੈ ਕੁਸ਼ੀ ਪਲਾਂ ਦੇ ਵਿੱਚ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਹੋਣਗੇ ਜੀ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ
1: ਜੀ ਸ਼ੁਕਰੀਆ ਸਵਲੀਨ ਜੀ ਸਤਿ ਸ੍ਰੀ ਅਕਾਲ
0: ਪੰਨੂ ਸਾਹਿਬ ਮੁੱਦੇ ਤਾਂ ਬਹੁਤ ਨੇ ਜੀ ਦੋ ਦਿਨ ਅਸੀਂ ਵੀਕਐਂਡ ਤੇ ਸੀ ਛੁੱਟੀਆਂ ਤੇ ਸੀਗੇ ਤੇ ਬਹੁਤ ਵੱਡੀਆਂ ਖਬਰਾਂ ਨੇ ਪੰਜਾਬ ਦੀਆਂ ਜਿਨ੍ਹਾਂ ਤੇ ਅਸੀਂ ਇੱਕ ਇੱਕ ਕਰਕੇ ਗੱਲ ਕਰਾਂਗੇ ਪਰ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਉਹ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਹੈ 28 ਸਤੰਬਰ ਤੇ ਉਹਦੇ ਤੋਂ ਕਰਨੀ ਚਾਹਾਂਗੇ ਸਰਕਾਰ ਵੀ ਸੂਬਾ ਪੱਧਰੀ ਸਮਾਗਮ ਜਿਹੜੇ ਖਟਖੜ ਕਲਾਂ ਦੇ ਵਿੱਚ ਮਨਾ ਕੇ ਹਟੀ ਹੈ ਤੇ ਤੁਸੀਂ ਇਸ ਦਿਨ ਬਾਰੇ ਕੀ ਕਹਿਣਾ ਚਾਹੋਗੇ ਜੀ
1: ਦੇਖੋ ਮੇਰੀ ਖੁਸ਼ਕਿਸਮਤੀ ਕਿ ਮੈਂ ਸ਼ਹੀਦ ਭਗਤ ਸਿੰਘ ਹੋਰਾਂ ਦੇ ਸਾਥੀਆਂ ਨੂੰ ਮਿਲਿਆ ਹਾਂ ਉਹਨਾਂ ਚੋਂ ਇੱਕ ਤਾਂ ਕਰਮ ਸਿੰਘ ਮਾਨ ਹੁੰਦੇ ਸੀ 28 ਤਰੀਕ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਤੇ 29 ਨੂੰ ਕਰਮ ਸਿੰਘ ਮਾਨ ਦਾ ਹੋਇਆ ਬੰਗੇ ਪਿੰਡ ਇੱਕੋ ਹੀ ਸੀ ਜਿੱਥੇ ਦੋਵੇਂ ਜਨਮੇ ਸਨ ਦੋਵਾਂ ਦੇ ਘਰ ਜਿਹੜੇ ਉਹਨਾਂ ਦੇ ਜੁੜਵੇਂ ਜੁੜਵੇਂ ਵਿਚਕਾਰਲੀ ਕੰਧ ਸਾਂਝੀ ਸੀ ਦਸਵੀਂ ਤੱਕ ਇਕੱਠੇ ਪੜ੍ਹੇ ਸਨ ਮੁੜ ਕੇ ਕਰਮ ਸਿੰਘ ਨੂੰ ਉਹਨਾਂ ਦੇ ਪਰਿਵਾਰ ਨੇ ਇੰਗਲੈਂਡ ਪੜ੍ਹਨ ਭੇਜਤਾ ਪਰ ਉੱਥੇ ਵੀ ਇਨਕਲਾਬੀਆਂ ਨਾਲ ਰਹੇ ਤੇ ਭਗਤ ਸਿੰਘ ਇੱਥੋਂ ਦੀ ਆਜ਼ਾਦੀ ਲਹਿਰ ਚ ਸ਼ਾਮਿਲ ਹੋ ਗਏ ਦੂਸਰੇ ਸੋਹਣ ਸਿੰਘ ਜੋਸ਼ ਹੁੰਦੇ ਸਨ ਜਿਹੜੇ ਭਗਤ ਸਿੰਘ ਦੇ ਨਾਲ ਜੇਲ੍ਹ ਵਿੱਚ ਰਹਿ ਇਹਨਾਂ ਦੋਵਾਂ ਦੇ ਉੱਤੇ ਲਾਹੌਰ ਬਾਲ ਸ਼ਿਕਸ਼ਾ ਕੇਸ ਚੱਲਿਆ ਉਸ ਕੇਸ ਦੇ ਵਿੱਚ ਦੋਵਾਂ ਨੇ ਅਦਾਲਤ ਸਾਹਮਣੇ ਵਕੀਲ ਪੇਸ਼ ਨਹੀਂ ਸੀ ਕੀਤਾ ਆਪ ਸਾਰਾ ਕੇਸ ਲੜਿਆ ਸੀ ਫਿਰ ਜੋਸ਼ ਹੋਰਾਂ ਨੂੰ ਕਾਫੀ ਲੰਮੀ ਕੈਦ ਹੋ ਗਈ ਤੇ ਭਗਤ ਸਿੰਘ ਨੂੰ ਫਾਂਸੀ ਹੋ ਗਈ ਤੀਸਰੇ ਇਹਨਾਂ ਦੇ ਸਾਥੀ ਜਿਹਨਾਂ ਨੂੰ ਮੈਂ ਮਿਲਿਆ ਸਾਹਿਬ ਪੰਡਿਤ ਕਿਸ਼ੋਰੀ ਲਾਲ ਹੁੰਦੇ ਸੀ ਉਹਨਾਂ ਨੂੰ ਭਗਤ ਸਿੰਘ ਦੇ ਨਾਲ ਫਾਂਸੀ

ਸਿੱਧਾ ਗੁੰਮ ਹੋ ਗਿਆ ਸੀ। ਪਰ ਬਾਅਦ ਵਿੱਚ ਜਦੋਂ ਵੇਖਿਆ ਕਿ ਉਹਨਾਂ ਦੀ ਉਮਰ ਅਜੇ ਛੋਟੀ ਆ, ਅਡਲਟ ਨਹੀਂ ਗਏ, 16 ਤੋਂ ਵੀ ਘੱਟ ਉਮਰ ਸੀ, ਜੱਜਾਂ ਨੇ ਫਿਰ ਉਹਦੀ ਫਾਂਸੀ ਉਮਰ ਕੈਦ ਵਿੱਚ ਬਦਲ ਦਿੱਤੀ। ਉਹ 1990-91-92 ਤੱਕ ਵੀ ਸਾਨੂੰ ਇੱਥੇ ਮਿਲਦੇ ਰਹੇ ਤੇ ਉਸ ਵਕਤ ਦੀਆਂ ਕਹਾਣੀਆਂ ਸੀ ਉਹਨਾਂ ਤੋਂ ਸੁਣਦੇ ਹੁੰਦੇ ਸੀ। ਮੈਂ ਇਹ ਦੱਸਾਂ ਕਿ ਉਹ ਪਰਿਵਾਰ ਪਹਿਲਾਂ ਤੋਂ ਵੀ ਆਜ਼ਾਦੀ ਲਹਿਰ ਨਾਲ ਜੁੜਿਆ ਸੀ। ਭਗਤ ਸਿੰਘ ਦੇ ਪਿਤਾ ਜੀ ਕਿਸ਼ਨ ਸਿੰਘ, ਉਸ ਭਗਤ ਸਿੰਘ ਦੇ ਜਨਮ ਤੋਂ ਵੀ 3-4 ਸਾਲ ਪਹਿਲਾਂ ਇੱਥੇ ਪੰਜਾਬ ਵਿੱਚ ਇੱਕ ਲਹਿਰ ਚੱਲੀ ਸੀ ਕਿਸਾਨਾਂ ਵਾਸਤੇ, ਪਗੜੀ ਸੰਭਾਲ ਜੱਟਾ ਲਹਿਰ। ਉਸ ਲਹਿਰ ਦੇ ਆਗੂ ਉਹ ਵੀ ਸਨ ਤੇ ਉਹਨਾਂ ਦੇ ਛੋਟੇ ਭਰਾ ਯਾਨੀ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੀ ਸਨ। ਅਜੀਤ ਸਿੰਘ ਇਹੋ ਜਿਹਾ ਇਨਕਲਾਬੀ ਸੀ ਕਿ ਆਪਣੇ ਆਖਰੀ ਦਿਨਾਂ ਚ ਉਹ ਡਲਹੌਜ਼ੀ ਸੀ ਤੇ ਉਹਨੂੰ ਪਤਾ ਲੱਗ ਗਿਆ ਦੇਸ਼ ਆਜ਼ਾਦ ਹੋ ਜਾਣਾ। ਡਾਕਟਰ ਕਹਿੰਦੇ ਸੀ ਕਿਸੇ ਵਕਤ ਵੀ ਮਰ ਸਕਦਾ, ਉਹ ਕਹਿੰਦੇ ਸੀ ਆਜ਼ਾਦੀ ਦੀ ਇੱਕ ਸਾਹ ਮੈਨੂੰ ਆਜ਼ਾਦੀ ਦਾ ਜ਼ਰੂਰ ਆਉਣਾ ਚਾਹੀਦਾ। ਰਾਤ ਨੂੰ 12 ਵਜੇ ਰੇਡੀਓ ਤੇ ਸੁਣਿਆ ਕਿ ਆਜ਼ਾਦੀ ਮਿਲ ਗਈ। ਇਹ ਵੀ ਪਤਾ ਲੱਗਾ ਕਿ ਝੰਡਾ ਅੰਗਰੇਜ਼ਾਂ ਦਾ ਲਾ ਤਾ ਦਿੱਲੀ ਚ ਤੇ ਆਪਣਾ ਲਾ ਤਾ। ਜਦੋਂ ਜਨ ਗਨ ਮਨ ਵੱਜਣ ਲੱਗ ਪਿਆ ਤੇ ਉਹਨੇ ਪ੍ਰਾਣ ਤਿਆਗ ਤੇ, ਯਾਨੀ ਇੰਨਾ ਚਿਰ ਤੱਕ ਇਸੇ ਖਿੱਚ ਵਿੱਚ ਉਹਦੇ ਪ੍ਰਾਣ ਅਟਕੇ ਰਹੇ ਕਿ ਦੇਸ਼ ਆਜ਼ਾਦ ਹੋਣਾ ਚਾਹੀਦਾ। ਇੱਦਾਂ ਦੇ ਕੁਰਬਾਨੀਆਂ ਵਾਲੇ ਲੋਕ ਸਨ। ਉਹਦੇ ਤੋਂ ਬਾਅਦ ਫਿਰ ਇਹ ਜਦੋਂ ਭਗਤ ਸਿੰਘ ਫਾਂਸੀ ਲੱਗ ਗਿਆ ਤੇ ਇਹਦੀ ਫਾਂਸੀ ਨੇ ਸਾਰੇ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਆ। ਇਹਦੇ ਨਾਲ ਫਾਂਸੀ ਲੱਗੇ ਸੀ ਲੁਧਿਆਣੇ ਦੇ ਥਾਪਰਾਂ ਦਾ ਪੁੱਤਰ ਸੁਖਦੇਵ। ਮੈਂ ਸੁਖਦੇਵ ਦੇ ਪਰਿਵਾਰ ਨੂੰ ਮਿਲਦਾ ਰਿਹਾ, ਹੁਣ ਵੀ ਕਦੇ ਕਦੇ ਮਿਲਦਾ। ਆ ਮੋਗੇ ਦੇ ਵਿੱਚ ਥਾਪਰ ਕਾਲਜ ਉਹ ਪਰਿਵਾਰ ਚਲਾ ਰਿਹਾ। ਦੂਸਰੇ ਇਹਨਾਂ ਦੇ ਨਾਲ ਫਾਂਸੀ ਲੱਗੇ ਸੀ ਰਾਜਗੁਰੂ ਸ਼ਿਵ ਰਾਮ। ਰਾਜਗੁਰੂ ਦੇ ਪਰਿਵਾਰ ਨੂੰ ਮੈਂ ਮਿਲ ਕੇ ਆਇਆ ਸੀ, ਸ਼ਾਇਦ 2012 ਜਾਂ 2013 ਦੀ ਗੱਲ ਹੈ। ਉਹਨੇ ਮੈਨੂੰ ਉੱਥੋਂ ਦੀ ਇੱਕ ਸੋਸਾਇਟੀ ਨੇ ਸੱਦਿਆ ਸੀ ਲੈਕਚਰ ਦੇਣ ਤੇ ਅਵਾਰਡ ਦੇਣ ਵਾਸਤੇ। ਮੈਂ ਉੱਥੇ ਗਿਆ, ਉਹਨਾਂ ਦੇ ਮੰਤਰੀ ਵੀ ਬੈਠੇ ਸਨ ਸਾਰੇ, ਚੰਗਾ ਲੱਗਾ। ਉਸ ਤੋਂ ਬਾਅਦ ਮੈਂ ਰਾਜਗੁਰੂ ਦੇ ਪਰਿਵਾਰ ਨੂੰ ਅਗਲੇ ਦਿਨ ਸਵੇਰੇ ਵਾਹਵਾ ਸਵਖਤੇ ਗਿਆ ਮਿਲਣ। ਪਰਿਵਾਰ ਮੇਰੇ ਉਡੀਕ ਕਰਦਾ ਪਿਆ ਸੀ ਇੱਕ ਕਮਰੇ ਚ, ਉਹਨਾਂ ਨੇ ਉਹਦੇ ਨਾਂ ਦੀ ਜੋਤ ਜਗਾਈ ਹੋਈ ਸੀ। ਉਹ ਜੋਤ ਨਮਸਕਾਰ ਮੈਂ ਕੀਤੀ, ਉਹਨਾਂ ਕੋਲੋਂ ਚਾਹ ਦਾ ਕੱਪ ਪੀ ਪਿਆ, ਮੈਨੂੰ ਚੰਗਾ ਲੱਗਾ। ਤੇ ਕੱਲ ਮੈਨੂੰ ਹੋਰ ਵੀ ਚੰਗਾ ਲੱਗਾ ਜਦੋਂ ਮੈਂ ਉਹ ਵੀਡੀਓ ਵੇਖੀ, ਲਾਹੌਰ ਦੇ ਵਿੱਚੋਂ ਆਈ ਸੀ ਵੀਡੀਓ। ਪਾਕਿਸਤਾਨ ਦੇ ਵਿੱਚ ਲੈਲਪੁਰ ਜ਼ਿਲ੍ਹਾ ਹੁੰਦਾ ਸੀ, ਉਹਦਾ ਨਵਾਂ ਨਾਂ ਅੱਜ ਕੱਲ ਫੈਸਲਾਬਾਦ ਹੈ। ਉਹਦੇ ਵਿੱਚ ਪਿੰਡ ਪੈਂਦਾ ਬੰਗੇ ਜਿੱਥੇ ਭਗਤ ਸਿੰਘ ਦਾ ਜਨਮ ਹੋਇਆ ਸੀ। ਕੱਲ ਉੱਥੇ ਬਹੁਤ ਸਾਰੇ ਪਾਕਿਸਤਾਨੀ ਲੋਕ ਇਕੱਠੇ ਹੋਏ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਵਾਸਤੇ। ਉਹਨਾਂ ਨੇ ਦੱਸਿਆ ਕਿ ਅਸੀਂ ਇੱਥੇ 23 ਦੀਵੇ ਜਗਾਉਣੇ। 23 ਕਿਉਂ? ਕਿਉਂਕਿ ਭਗਤ ਸਿੰਘ ਨੂੰ ਫਾਂਸੀ 23 ਮਾਰਚ ਨੂੰ ਲੱਗੀ ਸੀ। ਉਹ ਕਹਿੰਦੇ ਉਹਦੇ ਨਾਂ ਦੇ ਅਸੀਂ 23 ਦੀਵੇ ਜਗਾਉਣੇ। ਤੇ ਇੱਥੇ ਭਾਰਤੀ ਪੰਜਾਬ ਤੋਂ ਵੀ ਲੋਕ ਆਉਂਦੇ ਆ, ਦੁਨੀਆਂ ਭਰ ਤੋਂ ਵੀ ਆਉਂਦੇ ਆ ਕਿ ਅਸੀਂ ਉਹਦੀ ਯਾਦਗਾਰ ਸੰਭਾਲ ਕੇ ਰੱਖੀਏ। ਭਗਤ ਸਿੰਘ ਇਕੱਲਾ ਸਾਡਾ ਨਹੀਂ ਸੀ, ਭਗਤ ਸਿੰਘ ਸਾਰਿਆਂ ਦਾ ਸੀ। ਦੇਸ਼ ਦੀ ਆਜ਼ਾਦੀ ਖਾਤਰ ਜਿਹੜੀ ਉਹਨਾਂ ਕੁਰਬਾਨੀ ਕੀਤੀ, ਬਹੁਤੇ ਲੋਕ ਇੱਥੇ ਇੱਕ ਗੱਲ ਮੁਕਾ ਦਿੰਦੇ ਆ ਕਿ ਉਹਨੇ ਨੈਸ਼ਨਲ ਅਸੈਂਬਲੀ ਚ ਬੰਬ ਮਾਰਿਆ ਸੀ। ਉਹ ਸਿਰਫ ਬੰਬ ਚਲਾਉਣ ਵਾਲਾ ਨਹੀਂ, ਉਹ ਬੜਾ ਸਿਧਾਂਤਕ ਆਗੂ ਸੀ, ਪੜ੍ਹਦਾ ਵੀ ਸੀ, ਲਿਖਦਾ ਵੀ ਸੀ। ਉਹਦੀਆਂ ਲਿਖਤਾਂ, ਉਹਦੀਆਂ ਚਿੱਠੀਆਂ ਜਿਹੜੀਆਂ ਸੰਭਾਲ ਕੇ ਰੱਖੀਆਂ ਸੀ। ਭਗਤ ਸਿੰਘ ਦੇ ਭਰਾ ਦੇ ਪੋਤੇ ਨੇ ਸਾਰੀਆਂ ਛਾਪੀਆਂ ਨੇ ਬਾਅਦ ਚ। ਉਹ ਕਿਤਾਬ ਦੇ ਵਿੱਚੋਂ ਜੇ ਅਸੀਂ ਪੜ੍ਹੀਏ, ਫੋਟੋ ਹੀ ਛਾਪੀਆਂ ਤੇ ਭਗਤ ਸਿੰਘ ਦੇ ਹੈਂਡ ਰਾਈਟਿੰਗ, ਉਹਦੀ ਹੱਥ ਲਿਖਤ ਇੰਨੀ ਸ਼ਾਨਦਾਰ ਹੈ, ਕਿਤੇ ਕਿਸੇ ਇੱਕਾ ਦੁੱਕਾ ਥਾਂ ਤੇ ਕਟਿੰਗ ਹੋਈ, ਉਹ ਕਟਿੰਗ ਨਹੀਂ ਸੀ ਕਰਦਾ। ਪਹਿਲਾਂ ਹੀ ਸੋਚ ਕੇ ਗ੍ਰਾਮਰ ਤੇ ਇੰਨਾ ਸ਼ਾਨਦਾਰ ਲਿਖਦਾ ਸੀ, ਹੈਂਡ ਰਾਈਟਿੰਗ ਵਧੀਆ ਸੀ, ਪੜ੍ਹ ਕੇ ਮਜ਼ਾ ਆ ਜਾਂਦਾ। ਉਹਨੇ ਜਿਹੜਾ ਬੰਬ ਸੁੱਟਿਆ ਸੀ ਕੌਮੀ ਅਸੈਂਬਲੀ ਚ, ਉਹ ਪਹਿਲਾਂ ਹੀ ਫੈਸਲਾ ਕੀਤਾ ਸੀ ਕਿ ਪਟਾਕੇ ਵਾਲਾ ਸੁੱਟਣਾ ਜਿਹਦੇ ਨਾਲ ਅੰਗਰੇਜ਼ਾਂ ਦੇ ਕੰਨ ਖੁੱਲ ਜਾਣ, ਇਹੋ ਜਿਹਾ ਨਹੀਂ ਸੁੱਟਣਾ ਜਿਹਦੇ ਨਾਲ ਕੋਈ ਮਰੇ। ਫੈਸਲਾ ਸੀ ਕਿ ਉੱਥੋਂ ਭੱਜਣਾ ਨੀ, ਉੱਥੇ ਖਲੋ ਕੇ ਗ੍ਰਿਫਤਾਰੀਆਂ ਦੇਣਗੇ। ਤੇ ਸਾਰਿਆਂ ਨੇ ਆਖਿਆ ਕਿ ਭਗਤ ਸਿੰਘ ਨੀ ਜਾਣਾ ਚਾਹੀਦਾ, ਕਿਉਂਕਿ ਜੇ ਫੜਿਆ ਗਿਆ ਤੇ ਲਾਹੌਰ ਦਾ ਸਾਂਡਸ ਕਤਲ ਕੇਸ ਚੱਲਦਾ, ਪੁਲਿਸ ਦਾ ASP ਸਾਂਡਸ ਮਾਰਿਆ ਸੀ, ਇਹਨੂੰ ਫਾਂਸੀ ਲਾ ਦੇਣਗੇ। ਭਗਤ ਸਿੰਘ ਨੇ ਆਖਿਆ ਮੈਨੂੰ ਪਤਾ ਫਾਂਸੀ ਲਾਉਣਗੇ,

0: ਮੈਂ ਨਾ ਗਿਆ ਤੇ ਜੋ ਅਸੀਂ ਦੱਸਣਾ ਚਾਹੁੰਦੇ ਅਦਾਲਤ ਵਿੱਚ ਖਲੋ ਕੇ ਹੋਰ ਕਿਸੇ ਤੋਂ ਦੱਸਿਆ ਨੀ ਜਾਣਾ, ਇਸ ਕਰਕੇ ਮੈਨੂੰ ਜਾਣ ਦਿਓ, ਫਾਂਸੀ ਦੀ ਗੱਲ ਕੋਈ ਨੀ ਲੱਗਦੀਆਂ, ਦੇਸ਼ ਦੀ ਖਾਤਰ ਲਵਾ ਲਾਂਗਾ। ਯਾਨੀ ਸੋਚ ਕੇ ਗਿਆ ਸੀ ਫਾਂਸੀ ਤਾਂ ਲੱਗਣੀ ਲੱਗਣੀ, ਤੇ ਉੱਥੇ ਜਾ ਕੇ ਉਹਨੇ ਜਿਸ ਤਰ੍ਹਾਂ ਅਦਾਲਤ ਵਿੱਚ ਕੇਸ ਪੇਸ਼ ਕੀਤਾ, ਸਾਰੀ ਦੁਨੀਆਂ ਚ ਧੁੰਮ ਪੈ ਗਈ ਸੀ। ਏਡੇ ਵੱਡੇ ਸ਼ਹੀਦ ਨੂੰ ਅੱਜ ਜਦੋਂ ਤੁਸੀਂ ਯਾਦ ਕਰਦੇ ਆ, ਤੁਹਾਡੀ 28 ਹੈ ਜੀ, ਤੁਹਾਡੀ ਤਾਂ 29 ਹੋ ਗਈ, ਉਹ ਉਸ ਸ਼ਹੀਦ ਨੂੰ ਯਾਦ ਕਰਨ ਲੱਗਿਆ, ਤੁਹਾਨੂੰ ਸਿਰਫ ਉਹਦੀ ਫੋਟੋ ਤੇ ਉਹਦੇ ਹੱਥ ਚ ਫੜਿਆ ਪਿਸਤੌਲ ਨੀ ਦਿਸਣਾ ਚਾਹੀਦਾ, ਉਹਦੇ ਪਿੱਛੇ ਉਹਦਾ ਸਿਧਾਂਤ ਦਿਸਣਾ ਚਾਹੀਦਾ, ਜਿਹੜੇ ਸਿਧਾਂਤ ਨੇ ਉਦੋਂ ਵੀ ਸਾਰੇ ਭਾਰਤ ਦੇ ਨੌਜਵਾਨਾਂ ਨੂੰ ਹਿਲਾਉਣ ਦਿੱਤਾ ਸੀ, ਤੇ ਅੱਜ ਵੀ ਉਹਦਾ ਨਾਂ ਰਹੀ ਤੇ ਰਗਾਂ ਚ ਖੂਨ ਦੌੜਦਾ ਤੇਜ਼ ਹੋ ਜਾਂਦਾ। ਉਹ ਵਿਚਾਰਧਾਰਕ ਵਿਲੱਖਣਤਾ ਵਾਲਾ ਆਗੂ ਸੀ, ਉਹਨੂੰ ਸਾਡੀ ਨਮਸਕਾਰ, ਸਾਡੀ ਪ੍ਰਣਾਮ, ਸਾਡੇ ਸਾਰਿਆਂ ਦੀ ਸ਼ਰਧਾ ਹੋਣੀ ਚਾਹੀਦੀ।
1: ਜੀ ਪੰਸਾ, ਬਹੁਤ ਕੀਮਤੀ ਸ਼ਬਦ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਨੇ। ਅਗਲੀ ਖਬਰ ਵੱਲ ਰੁੱਖ ਕਰਦੇ ਹਾਂ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਬਹੁਤ ਜ਼ਿਆਦਾ ਇਸ ਵੇਲੇ ਚਰਚਾ ਦੇ ਵਿੱਚ ਹੈ। ਅਸੀਂ ਤੁਹਾਡੇ ਕੋਲੋਂ ਸਾਰਾ ਜਿਹੜਾ ਮੁੱਦਾ ਆ ਉਹ ਡਿਟੇਲ ਦੇ ਵਿੱਚ ਜਾਣਨਾ ਚਾਹੁੰਦੇ ਹਾਂ ਤੇ ਇਸ ਵੇਲੇ ਉੱਥੇ ਮਾਹੌਲ ਕੀ ਹੈ ਤੇ ਇਹ ਮਾਹੌਲ ਬਣਿਆ ਕੀ, ਕਿਉਂ, ਇਹਦੇ ਪਿੱਛੇ ਵਜ੍ਹਾ ਕੀ ਹੈ?
0: ਅਜੇ ਤੱਕ ਤੇ ਇਹੋ ਗੱਲ ਆਉਂਦੀ ਹੈ ਕਿ ਇੱਕ ਕਿਸੇ ਨੇ ਅਫਵਾਹ ਫੈਲਾ ਤੀ, ਉਸ ਅਫਵਾਹ ਦੇ ਮਗਰ ਸਾਰੇ ਲੱਗ ਤੁਰੇ। ਦੂਜੀ ਗੱਲ ਇਹ ਵੀ ਹੈ ਕਿ ਉਹ ਅਫਵਾਹ ਖੜੇ ਪੈਰ ਉਸ ਜਨੇ ਦਾ ਵਾਇਰਸ ਦਾ ਕਾਰਨ, ਹਿੰਸਾ ਦਾ ਕਾਰਨ ਨਹੀਂ ਬਣੀ। ਅਫਵਾਹ ਤੇ ਤਿੰਨ ਚਾਰ ਦਿਨ ਪਹਿਲਾਂ ਦੀ ਸੀ, ਕਿਤੇ ਸੋਸ਼ਲ ਮੀਡੀਆ ਤੇ ਕਿਸੇ ਨੇ ਇੱਕ ਚੀਜ਼ ਪਾ ਤੀ, ਉਹਨੂੰ ਲੈ ਕੇ ਸਾਰੇ ਪਾਸਿਆਂ ਤੋਂ ਰੌਲਾ ਪੈ ਗਿਆ। ਚੰਗੀ ਗੱਲ ਇਹ ਹੁੰਦੀ ਕਿ ਉਸੇ ਦਿਨ ਐਡਮਿਨਿਸਟ੍ਰੇਸ਼ਨ ਯੂਨੀਵਰਸਿਟੀ ਦੀ ਵੀ ਤੇ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਵੀ ਉਸ ਗੱਲ ਬਾਰੇ ਕੁਝ ਨਾ ਕੁਝ ਕਲੈਰੀਫਿਕੇਸ਼ਨ ਜਾਰੀ ਕਰ ਦਿੰਦਾ, ਇਨਕੁਆਇਰੀ ਬਿਠਾ ਦਿੰਦੇ ਕਿ ਅਫਵਾਹ ਕਿੱਥੋਂ ਆਈ ਹੈ, ਕੋਈ ਕੰਪਲੇਨੈਂਟ ਹੈਗਾ, ਕੋਈ ਸਬੂਤ ਹੈਗਾ। ਤੇ ਆਖਿਆ ਗਿਆ ਕਿ ਲੜਕੀਆਂ ਦੇ ਹੋਸਟਲ ਚ ਕੋਈ ਇਲੈਕਟ੍ਰੀਸ਼ਨ, ਕੋਈ ਪਲੰਬਰ ਗਿਆ, ਕੋਈ ਮਾੜੀ ਗੱਲ ਹੋਈ। ਬਾਅਦ ਵਿੱਚ ਪੁੱਛਿਆ ਵੀ ਲੜਕੀ ਕਿਹੜੀ, ਜਿਹੜਾ ਕਮਰਾ ਨੰਬਰ ਦੱਸਿਆ ਜਾ ਰਿਹਾ, ਉਹਨਾਂ ਲੜਕੀਆਂ ਸਾਰੀਆਂ ਨੇ ਵੀਡੀਓ ਜਾਰੀ ਕਰਕੇ ਆਖਿਆ ਤੇ ਸਾਡੇ ਕਮਰੇ ਚ ਕੋਈ ਗੱਲ ਨੀ ਹੋਈ, ਸਾਡੇ ਕੋਲ ਸਹੂਲਤਾਂ ਬਦਨਾਮੀ ਹੋ ਰਹੀ, ਅਸੀਂ ਇਸ ਗੱਲ ਤੇ ਸ਼ਾਮਿਲ ਨੀ, ਇੱਥੇ ਇਹੋ ਜਿਹੀ ਕੋਈ ਗੱਲ ਨੀ ਹੋਈ। ਉਧਰੋਂ ਤਾਂ ਮਾਮਲਾ ਟੁੱਟਿਆ ਗਿਆ, ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਵੇਲੇ ਸਿਰ ਕਾਰਵਾਈ ਕਰਨ ਚ ਫੇਲ ਹੋਈ, ਸਰਕਾਰ ਦੀ ਐਡਮਿਨਿਸਟ੍ਰੇਸ਼ਨ ਵੀ ਵੇਲੇ ਸਿਰ ਹਰਕਤ ਵਿੱਚ ਨਹੀਂ ਆਈ। ਫਿਰ ਤਕਰੀਬਨ 25 ਦਿਨ ਉਹ ਕੁਛ ਹੈ ਜਿਹੜਾ ਨਹੀਂ ਸੀ ਹੋਣਾ ਚਾਹੀਦਾ, 20-20 ਕਿਲੋਮੀਟਰ ਦੂਰ ਤੱਕ ਜਾਮ ਲੱਗੇ ਰਹੇ, ਅੰਦਰ ਸਾੜ ਫੂਕ ਹੋਈ, ਪੁਲਿਸ ਗਈ ਤੇ ਪੁਲਿਸ ਦੀਆਂ ਗੱਡੀਆਂ ਤੋਂ ਰੌਲਾ ਪੈ ਗਿਆ, ਫਿਰ ਇਹ ਰੌਲਾ ਪੈ ਗਿਆ ਇਸ ਵਾਕੀ ਟਾਕੀ ਵਾਲੇ ਬਾਹਰਲੇ ਜਿਹੜੇ ਬੰਦੇ ਆਏ ਆ ਜਿਹਨਾਂ ਕੋਲ ਵਾਕੀ ਟਾਕੀ ਸੈੱਟ ਨੇ ਉਹ ਕੌਣ ਹੈ, ਉਹਦਾ ਸਪਸ਼ਟੀਕਰਨ ਨਹੀਂ ਮਿਲਿਆ। ਇੱਥੇ ਫੌਜ ਦੇ ਕਈ ਅਫਸਰਾਂ ਦੇ ਬੱਚੇ ਪੜ੍ਹਦੇ, ਉਸ ਮੌਕੇ ਤੇ ਫੌਜ ਦੇ ਜਵਾਨਾਂ ਨੂੰ ਇਸ ਕਰਕੇ ਨੀ ਵਰਦੀ ਚ ਭੇਜਿਆ ਕਿ ਰੌਲਾ ਪਏਗਾ, ਫੌਜ ਆ ਗਈ ਡਿਊਟੀ ਤੇ, ਉਹਨਾਂ ਨੇ ਸਿਵਲ ਚ ਭੇਜ ਦਿੱਤੇ, ਪਰ ਸਾਰਿਆਂ ਨੂੰ ਵਾਕੀ ਟਾਕੀ ਸੈੱਟ ਦਿੱਤੇ ਸੀ ਜਿਹੜੇ ਆਪਸ ਵਿੱਚ ਗੱਲ ਕਰਦੇ ਸੀ, ਆਪੋ ਚ ਗੱਲ ਕਰਕੇ ਤੇ ਆਪਣੇ ਬੱਚਿਆਂ ਨੂੰ ਵਿੱਚੋਂ ਲੱਭਦੇ ਪਏ ਸੀ, ਉਹਦਾ ਵੀ ਰੌਲਾ ਪੈ ਗਿਆ। ਏਦਾਂ ਦੀਆਂ ਗੱਲਾਂ ਇੱਥੇ ਖੰਭਾਂ ਦੀਆਂ ਡਰਾਂ ਬਣਦੀਆਂ ਰਹੀਆਂ, ਹਾਲਾਤ ਵਿਗੜਦੇ ਰਹੇ। ਹੁਣ ਕੱਲ ਦਾ ਇਹਨਾਂ ਨੇ ਆਖਿਆ ਕਿ ਜਿਹੜੇ ਜਿਹੜੇ ਬੱਚੇ ਹਿੰਸਾ ਚ ਸ਼ਾਮਿਲ ਸੀ ਉਹਨਾਂ ਸਾਰਿਆਂ ਦੇ ਖਿਲਾਫ਼ ਕਾਰਵਾਈ ਕੀਤੀ ਹੈ, ਉਹ ਕਾਰਵਾਈ ਕੀ ਹੈ ਕੱਢ ਦਿੱਤੇ ਜਾਣਗੇ, ਪਰਚੇ ਦਰਜ ਕਰਨਗੇ। ਮੈਂ ਸਮਝਦਾ ਕਿਤੇ ਨਾ ਕਿਤੇ ਜੋ ਕੋਈ ਗਲਤ ਹੋਇਆ ਉਹਦੇ ਚ ਬੱਚਿਆਂ ਦਾ ਵੀ ਕਸੂਰ ਹੈ। ਹੁਣ ਸ਼ਾਮ ਤੋਂ ਪਹਿਲਾਂ ਭੜਕ ਉੱਠੇ ਜੋ ਉਹਨਾਂ ਕੀਤਾ ਗਲਤ ਕੀਤਾ, ਪਰ ਇਸ ਮਾਮਲੇ ਨੂੰ ਹੁਣ ਛੱਡ ਦੇਣਾ ਚਾਹੀਦਾ। ਬੱਚੇ ਅਬਰਤਨਾ ਕਰ ਗਏ, ਇਸ ਤੋਂ ਬਾਅਦ ਉਹਨਾਂ ਕਰੀਅਰ ਸਪੈਲ ਨਹੀਂ ਕਰਨਾ ਚਾਹੀਦਾ। ਅੱਗੇ ਦਿੱਲੀ ਚ ਕਾਂਗਰਸ ਜਨਤਾ ਪਾਰਟੀ ਵਾਲਿਆਂ ਨੇ ਜਦੋਂ ਵਿਖਾਵਾ ਕੀਤਾ, ਸਰਕਾਰ ਨੇ ਵੀ ਸਖ਼ਤੀ ਬਹੁਤ ਕੀਤੀ, ਹੱਦੋਂ ਵੱਧ ਕੀਤੀ, ਬੱਚੇ ਵੀ ਭੜਕੇ, ਉਹਨਾਂ ਤੇ ਕੇਸ ਵੀ ਬਣਾ ਦਿੱਤੇ। ਅਖੀਰ ਸੁਪਰੀਮ ਕੋਰਟ ਨੇ ਆਖਿਆ ਸੀ ਸਾਰੇ ਕੇਸ ਖਤਮ ਕਰ ਦੋ, ਹੁਣ ਵੀ ਕਰ ਦੇਣੇ ਚਾਹੀਦੇ, ਪਰ ਅੱਗੋਂ ਚੇਤਾਵਨੀ ਜਾਰੀ ਕਰ ਦੇਣੀ ਚਾਹੀਦੀ ਆ ਕਿ ਜੋ ਕੁਛ ਵੀ ਹੋਵੇ, ਲਾਅ ਐਂਡ ਆਰਡਰ ਦਾ ਮਸਲਾ ਸਰਕਾਰ ਨਾਲ ਟੇਕ ਅਪ ਕੀਤਾ ਜਾ ਸਕਦਾ, ਪੁਲਿਸ ਨਾਲ ਕੀਤਾ ਜਾ ਸਕਦਾ। ਜਿਹੜੀ ਗੱਲ ਹੁਣ DGP ਨੇ ਆਖੀ ਹੈ ਕਿ ਜਿਹਨਾਂ ਨੇ ਕਾਨੂੰਨ ਆਪਣੇ ਹੱਥ ਲਿਆ ਸੀ ਕਾਰਵਾਈ ਕਰਾਂਗੇ, ਇਹ ਅੱਗੋਂ ਲਈ ਕਰਨੀ ਚਾਹੀਦੀ ਹੈ ਕਿ ਜਿਹੜਾ ਕੋਈ ਕਾਨੂੰਨ ਆਪਣੇ ਹੱਥ ਲਵੇ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਪਰ ਪਿਛਲੇ ਇਹਨਾਂ ਕੇਸਾਂ ਨੂੰ ਜੇ ਇਸ ਤਰ੍ਹਾਂ ਲਿਆ ਜਾਵੇ ਤੇ ਉਹਨਾਂ ਦੇ ਬੱਚਿਆਂ ਦੇ ਮਾਂ ਬਾਪ ਵੀ ਰੋਣਗੇ,

0: ਲੱਖਾਂ ਰੁਪਏ ਦੀਆਂ ਫੀਸਾਂ ਭਰ ਕੇ ਬੱਚੇ ਜਿਹੜੇ ਉਹ ਪੜ੍ਹ ਵੀ ਨਾ ਸਕਣ, ਘਰ ਵੀ ਨਾ ਮੁੜ ਸਕਣ, ਜੇਲ੍ਹਾਂ 'ਚ ਚਲੇ ਜਾਣ, ਤੇ ਬੇਇਨਸਾਫ਼ੀ ਹੋਣ, ਇਹ ਨਹੀਂ ਕਰਨੀ ਚਾਹੀਦੀ। ਯੂਨੀਵਰਸਿਟੀ ਮੈਨੇਜਮੈਂਟ ਨੂੰ ਵੀ ਠਮੇ ਤੋਂ ਕੰਮ ਲੈਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਵੀ ਇਹ ਮੰਨ ਲੈਣਾ ਚਾਹੀਦਾ ਕਿ ਬੱਚਿਆਂ ਨੇ ਜੋ ਕੁਛ ਕੀਤਾ ਉਹ ਠੀਕ ਨਹੀਂ ਕੀਤਾ, ਉਹਨਾਂ ਗਲਤ ਹੈ, ਪਰ ਇੱਕ ਅਪਵਾਦ ਹੈ ਕੀਤਾ
1: ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਦੇ ਮੁੱਦੇ ਤੇ ਚਰਚਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 7 ਮੈਂਬਰੀ ਕਮੇਟੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇਸ ਬੈਠਕ ਦਾ ਮੁੱਖ ਮਕਸਦ ਕੀ ਸੀ ਜੀ?
0: ਇੱਕ ਮਸਲਾ ਬੜੇ ਚਿਰ ਦਾ ਅਟਕ ਗਿਆ। ਭਗਵੰਤ ਮਾਨ ਦੀ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸਤਿਗੁਰੂ ਸਤਿਕਾਰ ਐਕਟ ਜਿਹੜਾ ਪਾਸ ਕੀਤਾ, ਪੂਰਾ ਨਾਂ ਤਾਂ ਮੈਨੂੰ ਉਹਦਾ ਯਾਦ ਨਹੀਂ, ਉਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ, ਇਹ ਸਾਰੇ ਇੱਕ ਸਟੈਂਡ ਲਈ ਜਾਂਦੇ। ਉਹ ਸਟੈਂਡ ਇਸ ਕਰਕੇ ਲਿਆ ਜਾ ਰਿਹਾ ਕਿਉਂਕਿ ਇੱਕ ਸਿਆਸੀ ਪਾਰਟੀ ਦੀ ਲੋੜ ਹੈ ਕਿ ਸਟੈਂਡ ਲਓ। ਉਹ ਇਸ ਮੁੱਦੇ ਨੂੰ ਬਹੁਤ ਚੁੱਪ ਰਿਹਾ। ਜਥੇਦਾਰ ਸਾਹਿਬ ਨੇ ਇੱਕ ਦਿਨ ਪੰਜਾਬ ਦੇ ਵਿਧਾਨ ਸਭਾ ਦੇ ਜਿੰਨੇ ਸਿੱਖ ਮੈਂਬਰ ਨੇ ਉਹਨਾਂ ਨੂੰ ਸਾਰਿਆਂ ਨੂੰ ਸੱਦ ਕੇ ਝਾੜ ਝੰਬ ਕਰਤੀ, ਤੁਸੀਂ ਦੱਸੋ, ਤੁਸੀਂ ਦੱਸੋ, ਤੁਸੀਂ ਦੱਸੋ। ਤਰੀਕਾ ਵੀ ਗਲਤ ਸੀ, ਜਿਹੜੀ ਬੋਲੀ ਉਹ ਵੀ ਠੀਕ ਨਹੀਂ ਸੀ, ਤੱਥਾਂ ਤੋਂ ਵੀ ਗਲਤ ਸੀ। ਉੱਥੇ ਜਦੋਂ ਵੇਖਿਆ ਇੱਕ ਦੋ ਜਣੇ ਅੱਗੋਂ ਬੋਲਣ ਲੱਗੇ, ਫਿਰ ਕਹਿੰਦੇ ਅਸੀਂ ਤੁਸੀਂ ਕੋਈ ਦੁਸ਼ਮਣ ਨਹੀਂ, ਆਪਾਂ ਬਾਅਦ ਚ ਲੰਗਰ ਦਾ ਪ੍ਰਸ਼ਾਦਾ ਵੀ ਇਕੱਠਿਆ ਛਕਣਾ। ਤੇ ਛਕਿਆ ਵੀ, ਨਾਲ ਹਦਾਇਤ ਕਰਤੀ ਕਿ ਇੰਨੇ ਚਿਰ ਚ ਮਸਲਾ ਨਿਬੇੜੋ, ਇੰਨੇ ਮਿੱਥੇ ਸਮੇਂ ਚ ਮਸਲੇ ਨਹੀਂ ਨਿਬੜਦੇ ਹੁੰਦੇ। ਇਹ ਚ ਇੱਕ ਸਵਾਲ ਉੱਠਦਾ ਪਿਆ ਕਿ ਇਹ ਭਗਵੰਤ ਮਾਨ ਸਰਕਾਰ ਨੇ ਸੋਧ ਬਿੱਲ ਪੇਸ਼ ਕੀਤਾ, ਇਹ ਤਾਂ ਸੋਧ ਬਿੱਲ ਹੈ। ਅਸਲ ਬਿੱਲ ਤਾਂ 2007 ਦੇ ਵਿੱਚ ਅਕਾਲੀ ਸਰਕਾਰ ਨੇ ਪੇਸ਼ ਕੀਤਾ ਸੀ, ਜਿਹਨੂੰ ਮੁੜ ਕੇ 2008 ਚ ਗਵਰਨਰ ਨੇ ਮਨਜ਼ੂਰੀ ਦਿੱਤੀ ਤੇ ਐਕਟ ਬਣਿਆ। ਇਹ ਸਰਕਾਰ ਤੇ ਉਸ ਐਕਟ ਨੂੰ ਸੋਧ ਕੇ ਉਹਦੇ ਵਿੱਚ ਸਜਾਵਾਂ ਰੱਖਣ ਲੱਗੀ ਹੈ ਕਿ ਜਿਹੜਾ ਕੋਈ ਇਸ ਤਰ੍ਹਾਂ ਕਰੇਗਾ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਜੇ ਕਿਸੇ ਨੇ ਪੁੱਛਣਾ ਹੀ ਹੈ ਉਸ ਸਰਕਾਰ ਨੂੰ ਪੁੱਛਦੇ ਜਿਹਨੇ ਸਭ ਤੋਂ ਪਹਿਲਾਂ ਇਹ ਬਿੱਲ ਪੇਸ਼ ਕੀਤਾ ਤੇ ਪਾਸ ਕਰਾਇਆ ਸੀ, ਪਰ ਉਦੋਂ ਇਸ ਕਰਕੇ ਨੀ ਪੁੱਛਿਆ ਕਿ ਉਹ ਸਰਕਾਰ ਅਕਾਲੀਆਂ ਦੀ ਸੀ ਤੇ ਅਕਾਲ ਤਖ਼ਤ ਦਾ ਜਥੇਦਾਰ ਵੀ ਅਕਾਲੀ ਦਲ ਅਪੁਆਇੰਟ ਕਰਦਾ, ਆਪਣਾ ਹੀ ਜਥੇਦਾਰ, ਆਪਣੀ ਸਰਕਾਰ, ਕਿਸੇ ਨੇ ਪੁੱਛਿਆ ਨੀ। ਹੁਣ ਇਸ ਕਰਕੇ ਇਹਦੇ ਮਗਰ ਪਏ ਕਿ ਨਾ ਅਕਾਲੀਆਂ ਨੂੰ ਫਿੱਟ ਬਹਿੰਦਾ, ਨਾ ਕਾਂਗਰਸੀਆਂ ਨੂੰ, ਨਾ ਭਾਜਪਾ ਨੂੰ, ਇਸ ਕਰਕੇ ਇਹਦੇ ਮਗਰ ਪੈ ਗਏ। ਜਿਹੜੀਆਂ ਗੱਲਾਂ ਉਹ ਕਰਦਾ ਪਿਆ ਹੁਣ ਸਜਾਵਾਂ ਦੇ ਮਾਮਲੇ ਚ, ਇਹ ਕਹਿੰਦੇ ਆਹ ਨੀ ਕੀਤਾ, ਆਹ ਨੀ ਕੀਤਾ, ਤੇ ਫਿਰ ਅਕਾਲੀ ਪਾਰਟੀ ਦੇ ਲੀਡਰ ਬੈਠੇ ਉਹਨਾਂ ਨੂੰ ਪੁੱਛੋ ਕਿ 2008 ਜਿਹੜਾ ਬਿੱਲ ਪਾਸ ਹੋਇਆ ਤੇ ਐਕਟ ਬਣਿਆ ਜਿਹੜਾ ਤੁਸੀਂ 2007 ਚ ਪਾਸ ਕੀਤਾ ਸੀ, ਤੁਸੀਂ ਇਹਨਾਂ ਗੱਲਾਂ ਦਾ ਖਿਆਲ ਕਿਉਂ ਨੀ ਰੱਖਿਆ? ਉਹਨਾਂ ਨੂੰ ਸੱਦ ਕੇ ਪੁੱਛਿਆ, ਉਹਨਾਂ ਨੂੰ ਤਾਂ ਪੁੱਛਦੇ ਨੀ। ਪਰ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਉਹ ਠੀਕ ਨਹੀਂਗੀ। ਹੁਣ ਇਹਨੇ ਮੁੱਖ ਮੰਤਰੀ ਨੇ ਇੱਕ ਕਮੇਟੀ ਬਣਾਤੀ ਹੈ, ਉਹਨੇ ਆਖਿਆ ਕਿ ਕਮੇਟੀ ਅਸੀਂ ਵਿਚਾਰ ਕਰੇਗੀ, ਸਮਾਂ ਵੀ ਥੋੜਾ ਜਿਹਾ ਦੇ ਦਿੱਤਾ, ਫਿਰ ਆਖਿਆ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਗੱਲ ਕਰਾਂਗੇ ਤੇ ਕਮੇਟੀ ਜਾ ਕੇ ਕਰੇਗੀ। ਉਹ ਤਾਂ ਇਹਨਾਂ ਦੇ ਇਸ ਬਿੱਲ ਤੋਂ ਵੀ ਤੇ ਪਹਿਲੇ ਬਿੱਲ ਤੋਂ ਵੀ ਮੈਂ ਇੱਕ ਗੱਲ ਤੋਂ ਨਿਰਾਸ਼ ਹਾਂ। ਜੇ ਮੁੜ ਮੁੜ ਕੇ ਇੱਕੋ ਗੱਲ ਕਹੀ ਜਾਂਦੀ ਹੈ, ਸਤਿਕਾਰ ਗੁਰੂ ਸਾਹਿਬ ਦਾ ਬੇਅਦਬੀ ਨਹੀਂ ਹੋਣ ਦੇਣੀ, ਮੈਂ ਇਸ ਗੱਲ ਨਾਲ ਸਹਿਮਤ ਹਾਂ ਬੇਅਦਬੀ ਨਾ ਹੋਣ ਦਿਓ। ਪਰ ਇੱਕ ਦੂਜਾ ਮਸਲਾ ਕਦੇ ਕਿਸੇ ਨੇ ਵਿਚਾਰਿਆ ਹੀ ਨਹੀਂ। ਪਰ ਸਵਾਲ ਇਹ ਸੁਣੀ ਜੀ, ਜੇ ਬੇਅਦਬੀ ਹੋਈ ਨਾ ਹੋਵੇ, ਬਗੈਰ ਬੇਅਦਬੀ ਤੋਂ ਕਿਸੇ ਨੂੰ ਫਸਾਉਣ ਵਾਸਤੇ ਬੇਅਦਬੀ ਦਾ ਝੂਠਾ ਰਵਾ ਵੀ ਕਈ ਵਾਰ ਪਾਇਆ ਗਿਆ। ਇਹੋ ਜਿਹੀ ਮਿਸਾਲ ਵੀ ਇੱਕ ਹੈਗੀ ਹੈ, ਇੱਕ ਗ੍ਰੰਥੀ ਸਿੰਘ ਨੂੰ ਕੱਢ ਦਿੱਤਾ ਗਿਆ ਕਿਉਂਕਿ ਵਿਹਾਰ ਠੀਕ ਨਹੀਂ ਸੀ। ਮੁੜ ਕੇ ਇੱਕ ਦਿਨ ਲੰਘਦਾ ਆਇਆ, ਮੱਥਾ ਟੇਕਣ ਚਲਾ ਗਿਆ, ਤੇ ਉੱਥੇ ਜਿਹੜਾ ਗ੍ਰੰਥੀ ਸੀ ਉਹਨੂੰ ਫਸਾਉਣ ਵਾਸਤੇ ਇਸ਼ਾਰਤ ਕਰਿਆ ਵੀ ਆਪੇ ਫਸਿਆ ਕਰੂ, ਮਗਰੋਂ ਗੱਲ ਖੁੱਲ ਗਈ, ਮੰਨ ਗਿਆ, ਮਾਫ਼ੀ ਵੀ ਮੰਗ ਲਈ ਕਿ ਇਹੋ ਜਿਹੇ ਗ੍ਰੰਥੀ ਨੂੰ ਸਿੱਖੀ ਚੋਂ ਖਾਰਜ ਕਰ ਦਿੱਤਾ। ਸ਼ਰਾਬ ਪੀ ਕੇ ਪਾਠ ਕਰਦੇ ਕਿੰਨੇ ਗ੍ਰੰਥੀ ਪੜੇਗੇ? ਇੱਥੇ ਤਾਂ ਦੱਸਦਿਆਂ ਸ਼ਰਮ ਆਉਂਦੀ ਹੈ, ਪਾਠ ਕਰਦੇ ਆਪਣੇ ਹੱਥ ਚ ਮੋਬਾਈਲ ਲੈ ਕੇ ਫਿਲਮ ਵੇਖਦੇ ਵੀ ਫੜੇਗੇ, ਉਹਨਾਂ ਦੇ ਖਿਲਾਫ਼ ਕੀ ਕਾਰਵਾਈ? ਉਹ ਬੇਅਦਬੀ ਚ ਕਦੇ ਨੀ ਹੈ। ਆਹ 2 ਮਹੀਨੇ ਪਹਿਲਾਂ ਦੀ ਗੱਲ ਹੈ, ਪਟਿਆਲੇ ਜ਼ਿਲ੍ਹੇ ਚ ਸਨੌਰ ਚ ਬੇਅਦਬੀ ਦਾ ਕੇਸ ਹੋਇਆ। ਪਤਾ ਲੱਗਾ ਕਿਸੇ ਦੇ ਘਰ ਅਖੰਡ ਪਾਠ ਸੀ, ਮਹਾਰਾਜ ਦਾ ਸਰੂਪ ਗਿਆ, ਵਾਪਸ ਆਇਆ ਤੇ ਉਹਦੇ ਨਾਲ ਸ਼ਰਾਰਤ ਕੀਤੀ ਪਈ।

0: ਜਦੋਂ ਪੂਰੀ ਪੜਤਾਲ ਹੋਈ ਤੇ ਪਤਾ ਲੱਗਾ ਉੱਥੇ ਜਿਹੜੇ ਪੰਜ ਜਣੇ ਪਾਠ ਕਰਨ ਵਾਲੇ ਸੀ ਉਹਨਾਂ ਕਿਸੇ ਨੇ ਨਹੀਂ ਸੀ ਕੀਤੀ, ਗੁਰਦੁਆਰੇ ਦੇ ਗ੍ਰੰਥੀ ਨੇ ਕੀਤੀ ਸੀ ਕਿ ਇਹਨਾਂ ਪੰਜਾਂ ਚੋਂ ਕਿਸੇ ਨੂੰ ਫਸਾਵਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਉੱਥੇ, ਇਲਾਕੇ ਦੀ ਸੰਗਤ ਉੱਥੇ ਸੀ, ਸਾਰਿਆਂ ਦੇ ਵਿੱਚੋਂ ਗ੍ਰੰਥੀ ਮੰਨ ਗਿਆ, ਉਹਨੂੰ ਅਰੈਸਟ ਕਰਾਇਆ ਗਿਆ, ਪੁਲਿਸ ਨੂੰ ਕਹਿ ਕੇ ਗ੍ਰਿਫ਼ਤਾਰ ਕਰਾਇਆ ਗਿਆ। ਦੂਜਾ ਕੋਈ ਹੁੰਦਾ ਤੇ ਹੁਣ ਉਹਦੀ ਧੌਣ ਲਾ ਦਿੰਦੇ, ਪਰ ਉਹ ਗ੍ਰੰਥੀ ਉਹਨੂੰ ਕਿਸੇ ਨੇ ਕੁਛ ਆਖਿਆ ਹੀ ਨਹੀਂ। ਇਹ ਜਿਹੜੀਆਂ ਏਦਾਂ ਦੀਆਂ ਹਰਕਤਾਂ ਹੁੰਦੀਆਂ, ਇਹਨਾਂ ਨੂੰ ਕੌਣ ਵੇਖੇਗਾ? ਮੇਰੇ ਨਾਲੋਂ ਵੱਧ ਤੁਸੀਂ ਕੈਨੇਡਾ ਵਾਲੇ ਜਾਣਦੇ ਆ ਕਿਹੋ ਜਿਹੀਆਂ ਘਟਨਾਵਾਂ ਪਿਛਲੇ ਦਿਨਾਂ ਚ ਉੱਥੇ ਵੀ ਸਾਹਮਣੇ ਆਈਆਂ। ਡਿੱਗੀ ਦੇ ਵਿੱਚ ਗੱਡੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖਣ ਦੀਆਂ ਘਟਨਾਵਾਂ ਵੀ ਆਈਆਂ। ਇੱਥੇ ਆਪਣੀ ਮਰਜ਼ੀ ਦਾ ਇੱਕ ਤਰਫਾ ਕਾਨੂੰਨ ਹਰ ਕੋਈ ਚਾਹੁੰਦਾ, ਕਾਨੂੰਨ ਇੱਕ ਤਰਫਾ ਨਹੀਂ ਹੋਣਾ ਚਾਹੀਦਾ
1: ਜੀ। ਪਨ ਸਾਹਿਬ, ਅਮਰਜੀਤ ਚਾਵਲਾ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਇਸ ਵੇਲੇ ਅਖਬਾਰਾਂ ਦੇ ਵਿੱਚ ਆਈਆਂ ਹੋਈਆਂ ਨੇ। ਕਹਿੰਦੇ ਨੇ ਕਿ ਉਹਨਾਂ ਦੇ ਘਰ ਚ ਛਾਪੇਮਾਰੀ ਕੀਤੀ ਗਈ, ਘਰ ਦੇ ਜੀਆਂ ਕੋ ਪੁੱਛ ਪੜਤਾਲ ਕੀਤੀ ਗਈ, ਕੀ ਖਬਰ ਹੈ ਜੀ ਸਾਰੀ?
0: ਉਹ ਅਜੇ ਤੱਕ ਆਪ ਸਾਹਮਣੇ ਨਹੀਂ ਆਇਆ, ਇੱਕ ਵੀਡੀਓ ਨੇ ਜਾਰੀ ਕੀਤੀ ਸੀ। ਵੀਡੀਓ ਜਾਰੀ ਕਰਕੇ ਉਹਨੇ ਆਪਣਾ ਪੱਖ ਵੀ ਦੱਸਿਆ, ਇਹ ਵੀ ਆਖਿਆ ਮੈਂ ਦੱਸ ਦੂੰਗਾ ਕਿੰਨਾ ਕਿੰਨਾ ਨੇ ਉਸ ਬੀਬੀ ਨੂੰ ਟਿਕਟ ਦੇ ਕੇ ਮੰਗਵਾਇਆ। ਉਸ ਟਿਕਟ ਦੇ ਕੇ ਮੰਗਵਾਉਣ ਦੇ ਵਿੱਚ ਅਕਾਲੀ ਦਲ ਦੇ ਇੱਕ ਸਾਬਕਾ ਮੰਤਰੀ ਦਾ ਨਾਂ ਆਉਂਦਾ ਤੇ ਬਾਦਲ ਅਕਾਲੀ ਦਲ ਦੇ ਇੱਕ ਯੂਥ ਲੀਡਰ ਦਾ ਨਾਂ ਆਉਂਦਾ। ਜਿਹੜੇ ਮੰਤਰੀ ਦਾ ਨਾਂ ਆਇਆ ਉਹ ਤੇ ਅੱਗੇ ਵੀ ਏਦਾਂ ਏਦਾਂ ਕਈ ਪਤਨ ਲੰਘਿਆ, ਹੁਣ ਵੀ ਬੜਕਾ ਮਾਰਦਾ ਸਾਬਤ ਕਰੂ। ਜਿਹੜੇ ਯੂਥ ਆਗੂ ਦਾ ਨਾਂ ਆਇਆ ਉਹ ਜ਼ਿੰਦਾ ਚੁੱਪ ਉੱਠੀ ਬੈਠਾ। ਉਹਦੇ ਦਰਮਿਆਨ ਉਹ ਬੀਬੀ ਜਿਹੜੀ ਬੋਲਦੀ ਹੈ ਉਹ ਆਪਣੀ ਗੱਲ ਮੁੜ ਮੁੜ ਕੇ ਕਹਿ ਰਹੀ ਹੈ। ਉਹਨੇ ਇਹ ਵੀ ਆਖਿਆ ਕਿ ਉਹਨੂੰ ਆਖਿਆ ਗਿਆ ਸੀ ਪੁਰਾਣੇ ਪੁਰਾਣੇ ਬੰਦਿਆਂ ਤੇ ਦੋਸ਼ ਲਾ, ਉਹਨੇ ਦੋਸ਼ ਨਹੀਂ ਲਾਇਆ ਤੇ ਫਿਰ ਉਹਨੂੰ ਤੰਗ ਕੀਤਾ ਗਿਆ। ਇਹਦੇ ਚ ਇਹ ਵੀ ਗੱਲ ਨਿਕਲਦੀ ਹੈ ਕਿ ਉਸ ਬੀਬੀ ਨੂੰ ਲਿਆ ਕੇ ਕੁਝ ਹੋਰ ਲੋਕਾਂ ਨੂੰ ਬਦਨਾਮ ਕਰਾਉਣ ਦੀ ਕੋਸ਼ਿਸ਼ ਸੀਗੀ। ਇਹ ਬਹੁਤ ਵੱਡਾ ਸਕੈਂਡਲ ਸੀ ਜੇ ਕੀਤਾ ਹੋਵੇ ਅਮਰਜੀਤ ਚਾਵਲੇ ਹੋਰਾਂ ਨੇ, ਇਹ ਵੀ ਪਤਾ ਲੱਗਣਾ ਚਾਹੀਦਾ ਉਹਦੇ ਨਾਲ ਕੌਣ ਕੌਣ ਸ਼ਾਮਿਲ ਸੀ। ਤੇ ਅਕਾਲ ਤਖ਼ਤ ਸਾਹਿਬ ਨੂੰ ਸਿੱਖਾਂ ਦਾ ਸਰਵਉੱਚ ਧਾਰਮਿਕ ਔਰ ਰਾਜਨੀਤਿਕ ਸ਼ਕਤੀ ਦਾ ਸਥਾਨ ਮੰਨਿਆ ਜਾਂਦਾ। ਉੱਥੇ ਤਿੰਨ ਵੱਡੀਆਂ ਹਸਤੀਆਂ ਹੁੰਦੀਆਂ, ਅਕਾਲ ਤਖ਼ਤ ਸਾਹਿਬ ਦਾ ਜਥੇਦਾਰ, ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਤੇ ਤੀਸਰਾ ਅਕਾਲ ਤਖ਼ਤ ਸਾਹਿਬ ਦਾ ਡਿਪਟੀ ਹੈੱਡ ਗ੍ਰੰਥੀ। ਉਹ ਜਿਹੜਾ ਤੀਸਰੇ ਨੰਬਰ ਵਾਲਾ ਡਿਪਟੀ ਹੈੱਡ ਗ੍ਰੰਥੀ ਆ ਉਹਨੂੰ ਨੌਕਰੀ ਤੋਂ ਵੀ ਕੱਢਣਾ ਪਿਆ ਤੇ ਸਾਰੀ ਉਮਰ ਵਾਸਤੇ ਸਿੱਖੀ ਤੋਂ ਵੀ ਉੱਤੇ ਪਾਬੰਦੀ ਲਾ ਦਿੱਤੀ ਹੈ ਕਿ ਸੰਗਤ ਵਿੱਚ ਨਹੀਂ ਬੈਠੇਗਾ। ਕਿਹੜੀ ਗੱਲੋਂ? ਕਿਉਂਕਿ ਉਸ ਬੀਬੀ ਨੂੰ ਆਪਣੇ ਫੋਨ ਤੋਂ ਵਟਸਐਪ ਦੇ ਉੱਤੇ ਉਹ ਅਸ਼ਲੀਲ ਚੈਟ ਕਰਦਾ ਰਿਹਾ, ਇਹੋ ਜਿਹਾ ਸਮਾਨ ਭੇਜਦਾ ਰਿਹਾ ਜਿਹੜਾ ਨਹੀਂ ਭੇਜਣਾ। ਉਹ ਸਾਰੀਆਂ ਗੱਲਾਂ ਜਦੋਂ ਜ਼ਾਹਰ ਹੁੰਦੀਆਂ ਫਿਰ ਸੋਚਣਾ ਪੈਂਦਾ ਕਿ ਇੰਨੀ ਧਾਰਮਿਕ ਸ਼ਕਤੀ ਵਾਲੀ ਥਾਂ, ਸ਼ਰਧਾ ਵਾਲੀ ਥਾਂ ਉੱਥੇ ਇੱਦਾਂ ਦੇ ਬੰਦੇ ਅਪੁਆਇੰਟ ਕਿੱਦਾਂ ਹੋਏ, ਕੌਣ ਪਾਉਂਦਾ ਉਹਨਾਂ ਨੂੰ? ਡਰਾਈਵਰ ਵੀ ਪੜਿਆ ਗਿਆ, ਹੋਰ ਲੋਕ ਵੀ। ਹੁਣ ਜਿਹੜੀ ਪੁਲਿਸ ਦੀ SIT ਬਣੀ ਆ ਜਾਂਚ ਕਰਨ ਵਾਸਤੇ, ਉਹ ਕੱਲ ਦੀ ਅਮਰਜੀਤ ਸਿੰਘ ਚਾਵਲਾ ਦੇ ਘਰ ਗਿਆ, ਦੀ ਪਤਨੀ ਨੇ ਵੀ ਬਿਆਨ ਲਿਖਿਆ, ਮੈਨੂੰ ਨੀ ਪਤਾ ਪਤਨੀ ਦੇ ਬਿਆਨ ਕਿਹੜੀ ਗੱਲ ਦੀ ਲਿਖਿਆ, ਉਹਨਾਂ ਨੂੰ ਪਤਾ ਹੋਊ। ਇਹ ਗੱਲਾਂ ਸਾਹਮਣੇ ਆਉਣ ਡੀਆਂ ਨੇ ਕਿ ਅਨੰਦਪੁਰ ਸਾਹਿਬ ਜਿੱਥੇ ਖਾਲਸੇ ਦੇ ਪੰਜ ਪਿਆਰੇ ਦਸਵੇਂ ਗੁਰੂ ਸਾਹਿਬ ਨੇ ਸਾਜਿਸ, ਉਸ ਤਖ਼ਤ ਸਾਹਿਬ ਦੇ ਨਾਲ ਜੁੜੀ ਜਿਹੜੀ ਰਿਹਾਇਸ਼ ਆ ਉਹਦੀ ਕਿੰਨੀ ਦੁਰਵਰਤੋਂ ਹੁੰਦੀ ਰਹੀ। ਉੱਥੇ ਬੈਠੇ ਸਾਰੇ ਮੈਨੇਜਰਾਂ ਨੂੰ, ਸਾਰੇ ਸੇਵਾਦਾਰਾਂ ਨੂੰ ਪਤਾ ਸੀ, ਇਕੱਲੀ ਆਈ ਬੀਬੀ ਨੂੰ ਉੱਥੇ ਕਮਰਾ ਨਹੀਂ ਮਿਲ ਸਕਦਾ ਰਹਿਣ ਵਾਸਤੇ। ਉਹ 8-9 ਮਹੀਨੇ ਦੇ ਕਰੀਬ ਉੱਥੇ ਇਕੱਲੀ ਰਹੀ, ਉਹ ਸ਼੍ਰੋਮਣੀ ਕਮੇਟੀ ਦੀ ਗੱਡੀ ਉਹਦੇ ਵਾਸਤੇ ਹਰ ਥਾਂ ਭੇਜਦੇ ਰਹੇ, ਜਿੱਥੇ ਕਿਸੇ ਡਾਕਟਰ ਕੋਲ ਜਾਣਾ ਹੁੰਦਾ ਸੀ ਪਤਾ ਨੀ ਕਦ ਲਈ ਜਾਣਾ ਹੁੰਦਾ ਸੀ, ਉਹ ਵੀ ਸ਼੍ਰੋਮਣੀ ਕਮੇਟੀ ਦਾ ਡਰਾਈਵਰ ਲੈ ਕੇ ਜਾਂਦਾ ਰਿਹਾ। ਇੱਕ ਕੋਈ ਬਾਬਾ ਹੈ ਉਹਦਾ ਨਾਂ ਆਉਂਦਾ ਕਿ ਉਹ ਵੀ ਬੜੇ ਪੁੱਠੇ ਸਿੱਧੇ ਮੈਸੇਜ ਭੇਜਦਾ ਰਿਹਾ। ਇੰਨਾ ਕੁਛ ਹੁੰਦਿਆਂ ਉੱਥੋਂ ਗੁਰੂ ਘਰ ਦੇ ਪ੍ਰਬੰਧਕਾਂ ਚੋਂ, ਗੁਰੂ ਘਰ ਦੇ ਗ੍ਰੰਥੀਆਂ ਚੋਂ, ਗੁਰੂ ਘਰ ਦੇ ਸੇਵਾਦਾਰਾਂ ਚੋਂ ਕਿਸੇ ਦੀ ਇੱਕ ਦੀ ਵੀ ਜ਼ਮੀਰ ਨਹੀਂ ਜਾਗੀ ਕਿ ਕੋਈ ਵੀ ਨਹੀਂ ਬੋਲਿਆ। ਇੰਨਾ ਚਾਵਲੇ ਦਾ ਉੱਥੇ ਦਬਦਬਾ ਭਾਰੂ ਸੀ, ਉਹ ਜੋ ਸਾਰਾ ਕੁਛ ਹੁੰਦਾ ਰਿਹਾ। ਉਸ ਤੋਂ ਬਾਅਦ ਹੁਣ ਪੁਲਿਸ ਇਸ ਤੇ ਇਨਵੈਸਟੀਗੇਸ਼ਨ ਕਰਦੀ ਪਈ ਆ, ਪਤਾ ਨੀ ਗੱਲ ਕਿੱਥੋਂ ਤੱਕ ਜਾਊਗੀ। ਪਰ ਜਿੱਥੇ ਵੀ ਜਾਵੇ ਲੋਕ ਚਾਹੁਣਗੇ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਰਨਾ ਚਾਹੀਦਾ। ਗੰਦ ਇੱਥੇ ਬਹੁਤ ਪਿਆ
1: ਜੀ।
0: ਇਸ ਤੋਂ ਪਹਿਲਾਂ ਦੋ ਬੀਬੀਆਂ ਪਾਕਿਸਤਾਨ ਗਈਆਂ, ਇੱਕ ਬੀਬੀ 8-10 ਸਾਲ ਪਹਿਲਾਂ ਗਈ ਸੀ ਹੁਸ਼ਿਆਰਪੁਰ ਜ਼ਿਲ੍ਹੇ ਚੋਂ, ਨਿਹੰਗ ਸਿੰਘ ਦੇ ਨੌਂ ਸੀ, ਛੋਟੇ ਛੋਟੇ ਬੱਚੇ ਛੱਡ ਕੇ ਚਲੀ ਗਈ। ਜਾਣ ਤੋਂ ਪਹਿਲਾਂ 5 ਦਿਨ ਇੱਥੇ ਅੰਮ੍ਰਿਤਸਰ ਰੱਖੀ ਗਈ ਤੇ ਉਸ ਵਕਤ ਦੇ ਪ੍ਰਧਾਨ ਨਾਲ ਜੁੜੇ ਸਹਾਇਕ PA ਵਗੈਰਾ ਵਗੈਰਾ ਕੋਈ ਕਰਮ

0: ਇੱਕ ਤੁਸੀਂ ਫਾਈਲ ਨੂੰ ਛੇੜਨਾ ਨੀ ਤੇ ਮੋੜ ਆਉਂਦੇ ਆ। ਫਿਰ ਆ ਪਿਛਲੇ ਸਾਲ ਜਿਹੜੀ ਕੁੜੀ ਇੱਥੋਂ ਚਲੀ ਗਈ ਸੁਲਤਾਨਪੁਰ ਲੋਧੀ ਇਲਾਕੇ ਦੀ, ਉਹਨੇ ਉੱਥੇ ਜਾ ਕੇ ਮੁਸਲਮਾਨ ਮੁੰਡੇ ਨਾਲ ਵਿਆਹ ਕਰਾ ਲਿਆ, ਉਹ ਵੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਸਪਾਸ਼ ਤੇ ਗਈ। ਜਦੋਂ ਪਤਾ ਸੀ ਕੱਲੀ ਬੀਬੀ ਏਦਾਂ ਨਹੀਂ ਜਾਣਦੀ, ਉੱਥੇ ਗਿਆਨ ਨੂੰ ਕੋਈ ਵਰਗੜਾ ਸਕਦਾ, ਤੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਸਿਫਾਰਿਸ਼ ਕਿਉਂ ਕਰਤੀ? ਤੇ ਸਾਰੀਆਂ ਗੱਲਾਂ ਤੋਂ ਮਨ ਅਵਾਜਾਰ ਹੁੰਦਾ, ਜੋ ਕੁਝ ਕਰ ਰਿਹਾ ਉਹ ਬੜਾ ਗਲਤ ਹੈ, ਇਹਨੂੰ ਰੋਕ ਲੱਗਣੀ ਚਾਹੀਦੀ।
1: ਜੀ ਪੰਸਬ, ਗੱਲ ਬੰਗਲੌਰ ਦੀ ਕਰਦੇ ਆ ਜਿੱਥੇ ਇੰਡੀਗੋ ਦਾ ਇੱਕ ਜਹਾਜ਼ ਜਦੋਂ ਲੈਂਡ ਕਰਨ ਲੱਗਾ ਤੇ ਉਹਦੀ ਜਿਹੜੀ ਪੂਛ ਹੈ ਉਹ ਰਨਵੇ ਦੇ ਨਾਲ ਖਿੰਦੀ ਗਈ, ਚੰਗਿਆੜੇ ਨਿਕਲੇ, ਰੌਲਾ ਬੜਾ ਪੈ ਗਿਆ ਜੀ। ਇਸ ਖਬਰ ਦਾ ਕੀ ਜਾਣਕਾਰੀ ਹੈ ਜੀ ਸਾਰੀ?
0: ਮੈਨੂੰ ਨਿੱਜੀ ਤੌਰ ਤੇ ਪੁੱਛਿਆ ਜਾਵੇ ਤੇ ਮੈਂ ਇੰਡੀਆ ਦੀਆਂ ਫਲਾਈਟਸ ਜਿਹੜੀਆਂ ਨੇ, ਇੰਡੀਆ ਦੀਆਂ ਏਅਰਲਾਈਨਸ, ਉਹਨਾਂ ਉੱਤੇ ਟਰੈਵਲ ਕਰਨ ਤੋਂ ਝਿਜਕਦਾ। ਇਹਨਾਂ ਦਾ ਇੱਕ ਕੇਸ ਥੋੜਾ, ਬਾਕੀ ਦੁਨੀਆਂ ਚ ਕਦੇ ਕਦੇ ਦੋ ਚਾਰ ਛੇ ਮਹੀਨੇ ਬਾਅਦ ਇੱਕ ਖਬਰ ਆਉਂਦੀ ਹੈ ਸਾਰੀ ਦੁਨੀਆਂ ਚ ਕਿ ਫਲਾਈ ਕਰਨ ਲੱਗਾ, ਟੇਕ ਆਫ ਕਰਨ ਲੱਗਾ ਜਾਂ ਲੈਂਡ ਕਰਨ ਲੱਗਾ, ਜਹਾਜ਼ ਥੋੜਾ ਜਿਹਾ ਐਂਗਲ ਵੱਧ ਹੋ ਗਿਆ ਤੇ ਪਿੱਛੋਂ ਟੇਲ ਰਗੜ ਗਏ। ਸਾਡੇ ਤੁਸੀਂ ਗਿਣ ਕੇ ਵੇਖੋ, ਪਿਛਲੇ 47 ਦਿਨਾਂ ਚ, 40 ਤੇ 47 ਦਿਨਾਂ ਚ 6 ਵਾਰੀ ਇਹ ਘਟਨਾ ਹੋਈ ਹੈ ਕਿ ਜਹਾਜ਼ ਉੱਡਣ ਲੱਗਾ ਜਾਂ ਲੈਂਡ ਕਰਨ ਲੱਗਾ, ਉਹਦੀ ਟੇਲ ਜਿਹੜੀ ਉਹਦੀ ਪੂਛ ਥੱਲੇ ਰਨਵੇ ਨਾਲ ਖਹਿ ਗਈ। ਇਹ ਘਟਨਾਵਾਂ ਭਾਰਤ ਵਿੱਚ ਕਿਉਂ ਹੁੰਦੀਆਂ ਮੁੜ ਮੁੜ? ਕਈ ਸਾਲ ਪਹਿਲਾਂ ਗੋਆ ਦੇ ਵਿੱਚ ਜਾ ਕੇ ਇੱਕ ਜਹਾਜ਼ ਉਤਰਨ ਲੱਗਾ, ਕੁੜੀ ਚਲਾਉਂਦੀ ਸੀ। ਉਹ ਜਿਹੜਾ ਜਹਾਜ਼ ਉਤਰਨ ਲੱਗਾ, ਤੁਸੀਂ ਸਾਰੇ ਜਾਣਦੇ ਹੋ, ਜਹਾਜ਼ ਚੜ੍ਹਨ ਲੱਗਿਆ ਪਹਿਲਾਂ ਅਗਲਾ ਪਹੀਆ ਇਕੱਲਾ ਚੁੱਕਿਆ ਜਾਂਦਾ ਵਾ, ਜਿਹਨੂੰ ਨੋਜ਼ ਗੇਅਰ ਕਹਿੰਦੇ, ਤੇ ਦੂਜੇ ਦਮੇ ਬਾਅਦ ਚੁੱਕੇ ਜਾਂਦੇ, ਤੇ ਜਦੋਂ ਉਤਰਨ ਲੱਗਦਾ ਉਦੋਂ ਵੀ ਉਹਦਾ ਜਿਹੜਾ ਅਗਲਾ ਪਹੀਆ ਉਹ ਉੱਚਾ ਰੱਖਦੇ ਆ ਤੇ ਪਿਛਲੇ ਦੋ ਪਹੀਆਂ ਤੇ ਤਾਰਦੇ। ਉਹਨੇ ਕੁੜੀ ਨੇ ਜਾ ਕੇ ਅਗਲੇ ਇਕੱਲੇ ਪਹੀਏ ਤੇ ਤਾਰਤਾ, ਇਕੱਲੇ ਦੇ ਉੱਤੇ ਬੈਲੈਂਸ ਰਹਿੰਦਾ ਨੀ, ਜਹਾਜ਼ ਡੋਲ ਗਿਆ, ਲੋਕ ਮਸਾਂ ਬਚੇ। ਜਹਾਜ਼ ਤਾਂ ਖੈਰ ਛੋਟਾ ਸੀ, ਸੰਭਾਲ ਉਹਨੇ ਲਿਆ, ਫਿਰ ਇਨਕੁਆਇਰੀ ਖੁੱਲ ਗਈ, ਪਤਾ ਲੱਗਾ ਉਹਨੇ ਜਿੱਥੋਂ ਟ੍ਰੇਨਿੰਗ ਕੀਤੀ ਉਸ ਟ੍ਰੇਨਿੰਗ ਦੇ ਵਿੱਚ ਉੱਥੇ ਸਮਾਨ ਹੀ ਪੂਰਾ ਨੀ ਸੀ, ਤੇ ਉਸ ਅਕੈਡਮੀ ਨੇ ਟ੍ਰੇਨਿੰਗ ਕਿਤਾਬ ਦਾ। ਇਹਦੇ ਚ ਇਹ ਗੱਲ ਨਿਕਲੀ ਕਿ ਰਾਜਸਥਾਨ ਦੇ ਵਿੱਚ ਇੱਕ ਅਕੈਡਮੀ ਜਿਹੜੀ ਕਈ ਲੋਕਾਂ ਨੂੰ ਟ੍ਰੇਨਿੰਗ ਦਿੰਦੀ ਰਹੀ, ਬਾਅਦ ਚ ਸ਼ਿਕਾਇਤ ਹੋ ਗਈ ਕਿ ਉਸ ਟ੍ਰੇਨਿੰਗ ਅਕੈਡਮੀ ਦੇ ਕੋਲ ਤਾਂ ਜਹਾਜ਼ ਹੀ ਕੋਈ ਨੀ, ਤੇ ਉਹਨਾਂ ਨੇ ਟ੍ਰੇਨਿੰਗ ਕਿੱਥੋਂ ਦਿੱਤੀ? ਉਹਨਾਂ ਨੇ ਫਲਾਈਟ ਡਾਟਾ ਦੇ ਦਿੱਤਾ ਕਿ ਅਸੀਂ ਤਾਂ ਜੀ ਕਿਰਾਏ ਤੇ ਜਹਾਜ਼ ਲਿਆ ਕੇ ਟ੍ਰੇਨਿੰਗ ਦਿੰਦੇ ਰਹੇ। ਜਿਹੜੀ ਕੰਪਨੀ ਦੇ ਜਹਾਜ਼ ਉਹਨਾਂ ਕਿਰਾਏ ਤੇ ਵਿਖਾਏ, ਉਹਨਾਂ ਆਖਿਆ ਸਾਡੇ ਤੋਂ ਕੋਈ ਜਹਾਜ਼ ਗਿਆ ਹੀ ਨੀ। ਔਰ ਜਿਹੜਾ ਏਅਰ ਟ੍ਰੈਫਿਕ ਕੰਟਰੋਲਰ ਸੀ ਉਹਨੇ ਆਖਿਆ ਜੀ ਜਿਹੜੀਆਂ ਤਰੀਕਾਂ ਨੂੰ ਇਹ ਕਹਿੰਦੇ ਆ ਕਿ ਟ੍ਰੇਨਿੰਗ ਵਾਸਤੇ ਇੱਥੇ ਜਹਾਜ਼ ਉਡਾਉਂਦੇ ਰਹੇ, ਸਾਡੇ ਰਡਾਰ ਤੇ ਕਦੇ ਕੋਈ ਜਹਾਜ਼ ਦਿਸਿਆ ਹੀ ਨੀ, ਤੇ ਟ੍ਰੇਨਿੰਗ ਕਿੱਥੇ ਦਿੰਦੇ ਰਹੇ? ਜ਼ੀਰਕਪੁਰ ਤੋਂ ਚੰਡੀਗੜ੍ਹ ਲਾਗਿਓ ਇੱਕ ਮੁੰਡਾ ਪਾਇਲਟ ਹੁੰਦਾ ਸੀ, ਦਿੱਲੀ ਏਅਰਪੋਰਟ ਦੇ ਉੱਤੇ ਡਿਊਟੀ ਕਰਨ ਆਇਆ ਤੇ ਪੁਲਿਸ ਨੇ ਫੜ ਲਿਆ। ਕਿਹੜੀ ਗੱਲੋਂ ਫੜ ਲਿਆ? ਕਹਿੰਦੇ ਜੀ ਤੇਰਾ ਸ਼ਡਿਊਲ ਕਾਸਟ ਦਾ ਸਰਟੀਫਿਕੇਟ ਗਲਤ ਹੈ। ਉਹ ਕਹਿੰਦਾ ਇਹਦੇ ਨਾਲ ਕੀ ਫਰਕ ਪੈਂਦਾ? ਜਿਹੜੀ ਨੌਕਰੀ ਮੈਂ ਕਰਦਾ ਪਾਇਲਟ ਰੱਖਣ ਲੱਗਿਆ, ਉੱਥੇ ਸ਼ਡਿਊਲ ਕਾਸਟ ਦਾ ਕੋਟਾ ਹੀ ਨੀ, ਉੱਥੇ ਦੀ ਟ੍ਰੇਨਿੰਗ ਵੇਖਦੇ ਨੇ ਕੀਤੀ ਕਿ ਨਹੀਂ ਕੀਤੀ। ਜੇ ਉਹਦੀ ਟ੍ਰੇਨਿੰਗ ਪੂਰੀ ਹੋਈ, ਕੋਈ ਲਾਇਸੈਂਸ ਹੋਵੇ ਤੇ ਨੌਕਰੀ ਮਿਲ ਜਾਂਦੀ ਹੈ, ਉੱਥੇ ਦੀ ਜਾਤ ਕੋਈ ਪੁੱਛਦੇ ਨੀ। ਉਹਨਾਂ ਆਖਿਆ ਬਿਲਕੁਲ ਠੀਕ ਕਹਿੰਦਾ ਤੂੰ, ਪਰ ਜਿੱਥੋਂ ਤੂੰ ਟ੍ਰੇਨਿੰਗ ਕੀਤੀ ਹੈ ਉੱਥੇ ਤੇਰੇ ਵਾਲਾ ਕੋਟਾ ਖਤਮ ਹੋ ਗਿਆ ਸੀ, ਤੇਰੇ ਨੰਬਰ ਘੱਟ ਸੀ, ਤੂੰ ਟ੍ਰੇਨਿੰਗ ਕਰਨ ਲੱਗਿਆ ਸ਼ਡਿਊਲ ਕਾਸਟ ਦਾ ਝੂਠਾ ਸਰਟੀਫਿਕੇਟ ਵਰਤਿਆ, ਉਹ ਵਰਤਿਆ ਕਿ ਨਹੀਂ, ਉੱਥੇ ਫਸ ਗਿਆ। ਉਹ ਕਹਿੰਦੇ ਜਿਹਨੇ ਟ੍ਰੇਨਿੰਗ ਝੂਠ ਬੋਲ ਕੇ ਕੀਤੀ, ਅਗਲਾ ਕੰਮ ਉਹ ਕਿੱਦਾਂ ਕਰੂਗਾ? ਉੱਥੇ ਕੇਸ ਬਣ ਗਿਆ ਸੀ। ਹੁਣ ਇੱਥੇ ਭਾਰਤ ਵਿੱਚ ਏਅਰਲਾਈਨਾਂ ਜਿਸ ਤਰ੍ਹਾਂ ਚੱਲ ਰਹੀਆਂ ਨੇ, ਹਰ ਤੀਜੇ ਦਿਨ ਕੋਈ ਨਾ ਕੋਈ ਖਬਰ ਆਉਂਦੀ ਹੈ। ਇਹ ਜਹਾਜ਼ ਉੱਥੋਂ ਗੁਹਾਟੀ ਤੋਂ ਆਇਆ ਸੀ ਆਸਾਮ ਤੋਂ, ਇੱਥੇ ਆ ਕੇ ਜਦੋਂ ਉਤਰਨ ਲੱਗਾ ਬੰਗਲੌਰ ਕਰਨਾਟਕਾ ਦੀ ਰਾਜਧਾਨੀ ਚ, ਐਂਗਲ ਠੀਕ ਨਹੀਂ ਰੱਖ ਸਕਿਆ ਪਾਇਲਟ, ਪਿਛਲਾ ਪਾਸਾ ਰਨਵੇ ਦੇ ਨਾਲ ਕਿੰਨੀ ਦੇਰ ਤੱਕ ਰਗੜਦਾ ਗਿਆ। ਪਰ 47 ਦਿਨਾਂ ਚ ਛੇਵੀਂ ਘਟਨਾ, ਤੇ ਭਾਰਤ ਸਰਕਾਰ ਦਾ ਹਵਾਈ ਜਹਾਜ਼ਾਂ ਦਾ ਮੰਤਰਾਲਾ ਜਿਹਨੂੰ ਸਿਵਲ ਐਵੀਏਸ਼ਨ ਕਹਿੰਦੇ ਆ, ਉਹ ਕੀ ਕਰਦੇ ਆ ਤੇ ਉਹਨਾਂ ਦਾ ਮੰਤਰੀ ਕੀ ਕਰਦਾ? ਇਹ ਮਸਲਾ ਸੋਚਣ ਵਾਲਾ।
1: ਜੀ ਬਿਲਕੁਲ। ਪੰਸਬ, ਸੁਪਰੀਮ ਕੋਰਟ ਨੇ ਦਿੱਲੀ ਚ ਸਿਕਿਉਰਿਟੀ ਦੀ ਜਿਹੜੀ ਪ੍ਰੈਜੈਂਟ ਸਿਚੁਏਸ਼ਨ ਹੈ ਉਹਨੂੰ ਲੈ ਕੇ ਇੱਕ ਆਰਡਰ ਕੀਤਾ ਕਿ ਇੱਕ ਮਹੀਨੇ ਦੇ ਅੰਦਰ ਸਿਕਿਉਰਿਟੀ ਆਡਿਟ ਕਰਕੇ ਰਿਪੋਰਟ ਪੇਸ਼ ਕੀਤੀ ਜਾਵੇ। ਇੰਨੀ ਨੌਬਤ ਕਿਉਂ ਆਈ ਜੀ?

0: ਦੋ ਕਾਰਨ ਨੇ। ਕੱਲ ਦੋਵਾਂ ਕੇਸਾਂ ਵਿੱਚ ਸੁਪਰੀਮ ਕੋਰਟ ਬਹੁਤ ਸਖਤ ਸੀ। ਇੱਕ ਕਾਰਨ ਤਾਂ ਇਹ ਹੈ ਕਿ ਦਿੱਲੀ ਚੱਲ ਕੇ ਰੇਪ ਬਹੁਤ ਹੋ ਰਿਹਾ, ਪਰ ਬਹੁਤੇ ਰੇਪ ਗੈਂਗ ਰੇਪ ਨੇ। ਕੱਲ ਸੁਪਰੀਮ ਕੋਰਟ ਦੇ ਜੱਜਾਂ ਨੇ ਆਖਿਆ ਕਿ ਇੱਥੇ ਬੱਸ ਦੇ ਵਿੱਚ ਵੀ ਜਾਂਦੀ ਕੁੜੀ ਨਾਲ ਰੇਪ ਹੁੰਦਾ, ਟੈਕਸੀ ਵਿੱਚ ਵੀ ਹੁੰਦਾ, ਪ੍ਰਾਈਵੇਟ ਕਾਰ ਵਾਲੇ ਵੀ ਧੂ ਕੇ ਲੈ ਜਾਂਦੇ, ਤੇ ਦਿੱਲੀ ਦੀ ਪੁਲਿਸ ਕੀ ਕਰਦੀ ਹੈ। ਗ੍ਰਹਿ ਮੰਤਰੀ ਭਾਰਤ ਪੰਜਾਬ ਦੇ ਦੌਰੇ ਤੇ, ਕਿਉਂਕਿ ਚੋਣਾਂ ਭਲਕੇ ਉਹਨੇ ਪੰਜਾਬ ਆਏ ਨੇ। ਦਿੱਲੀ ਦੀ ਮੁੱਖ ਮੰਤਰੀ ਪੰਜਾਬ ਚ, ਹਰਿਆਣੇ ਦਾ ਮੁੱਖ ਮੰਤਰੀ ਪੰਜਾਬ ਚ, ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਪੰਜਾਬ ਚ, ਉੱਤਰਾਖੰਡ ਦਾ ਮੁੱਖ ਮੰਤਰੀ ਪੰਜਾਬ ਚ, ਇੰਨੇ ਮੁੱਖ ਮੰਤਰੀ ਪੰਜਾਬ ਚ ਲੈ ਆਉਂਦੇ ਤੇ ਆਪੋ ਆਪਣੇ ਸੂਬਿਆਂ ਦੀ ਹਾਲਤ ਕਦੋਂ ਸੰਭਾਲਣਗੇ। ਹਰਿਆਣੇ ਦੇ ਵਿੱਚ ਵੀ ਰੇਪ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ ਨੇ। ਕੱਲ ਸੁਪਰੀਮ ਕੋਰਟ ਨੇ ਆਖਿਆ ਕਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇੱਕ ਲੜਕੀ ਨਾਲ ਇਸ ਤਰ੍ਹਾਂ ਰੇਪ ਹੋਇਆ ਸੀ, ਬਾਅਦ ਚ ਲੜਕੀ ਦਾ ਇਲਾਜ ਭਾਰਤ ਸਰਕਾਰ ਨੇ ਸਿੰਗਾਪੁਰ ਚੋਂ ਵੀ ਕਰਾਇਆ, ਪਰ ਕੁੜੀ ਬਚ ਨਹੀਂ ਸੀ ਸਕੀ। ਅੱਜ ਤੱਕ ਅਸੀਂ ਉਹਦੇ ਨਾਂ ਨਹੀਂ ਲੈਂਦੇ, ਉਹਨੂੰ ਨਿਰਭੈ ਦੇ ਨਾਂ ਨਾਲ ਯਾਦ ਕੀਤਾ ਜਾਂਦਾ। ਸੁਪਰੀਮ ਕੋਰਟ ਨੇ ਆਖਿਆ ਅੱਜ ਕੱਲ ਰੋਜ਼ ਇੱਥੇ ਦਿੱਲੀ ਚ ਨਿਰਭੈ ਕਾਂਡ ਵਾਪਰਦੇ ਆ, ਸਰਕਾਰ ਕੀ ਕਰਦੀ। ਦੂਸਰਾ, ਦਿੱਲੀ ਚ ਕਤਲ ਬਹੁਤ ਹੋ ਰਿਹਾ, ਲਗਾਤਾਰ ਕਤਲ ਹੋ ਰਹੇ, ਏਦਾਂ ਲੱਗਦਾ ਗੈਂਗਵਾਰ ਚੱਲਦੀ, ਗੈਂਗਸਟਰਿਜ਼ਮ ਹੈ। ਸੁਣੇ ਜੇ ਸਭ ਤੋਂ ਵੱਧ ਕਿਤੇ ਹੈਗਾ ਤੇ ਦਿੱਲੀ ਚ ਹੈ। ਦੇਸ਼ ਦੀ ਸੁਪਰੀਮ ਕੋਰਟ ਨੂੰ ਇਹ ਗੱਲ ਦਿੱਲੀ ਬਾਰੇ, ਦੇਸ਼ ਦੀ ਰਾਜਧਾਨੀ ਬਾਰੇ ਕਹਿਣੀ ਪਵੇ ਕਿ ਉੱਥੇ ਕ੍ਰਾਈਮ ਬਹੁਤ ਵੱਧ ਰਿਹਾ। ਦਿੱਲੀ ਦੀ ਜਿਹੜੀ ਪੁਲਿਸ ਹੈ ਉਹ ਦਿੱਲੀ ਸਰਕਾਰ ਦੇ ਅੰਡਰ ਨਹੀਂ ਹੁੰਦੀ, ਸਿੱਧੀ ਭਾਰਤ ਸਰਕਾਰ ਦੇ ਹੋਮ ਮਿਨਿਸਟਰੀ ਦੇ ਅੰਡਰ ਹੁੰਦੀ। ਜਦੋਂ ਸੁਪਰੀਮ ਕੋਰਟ ਕਹਿੰਦੀ ਹੈ ਕਿ ਦਿੱਲੀ ਚ ਕ੍ਰਾਈਮ ਬਹੁਤ ਵੱਧ ਰਿਹਾ, ਸੁਪਰੀਮ ਕੋਰਟ ਕਹਿੰਦੀ ਹੈ ਕਿ ਦਿੱਲੀ ਚ ਸਿਕਿਉਰਿਟੀ ਦਾ ਸਪੈਸ਼ਲ ਆਡਿਟ ਕਰਕੇ ਕਿ ਸਿਕਿਉਰਿਟੀ ਕਿੱਦਾਂ ਦੀ ਹੈ, ਚਾਰ ਹਫ਼ਤਿਆਂ ਦੇ ਅੰਦਰ ਅੰਦਰ, ਚਾਰ ਹਫ਼ਤਿਆਂ ਦਾ ਮਤਲਬ ਇੱਕ ਮਹੀਨੇ ਦਾ ਟਾਈਮ ਦੇ ਦਿੱਤਾ, ਇੱਕ ਮਹੀਨੇ ਦੇ ਅੰਦਰ ਅੰਦਰ ਰਿਪੋਰਟ ਦਿਓ ਕਿ ਦਿੱਲੀ ਚ ਸਿਕਿਉਰਿਟੀ ਦੀ ਇੰਨੀ ਹਾਲਤ ਮਾੜੀ ਕਿਉਂ। ਇਹਦੇ ਤੋਂ ਸਮਝਣਾ ਚਾਹੀਦਾ ਕਿ ਜਿਹੜੀ ਕੇਂਦਰ ਸਰਕਾਰ ਵੀ, ਦਿੱਲੀ ਸਰਕਾਰ ਵੀ, ਬਾਕੀ ਸਰਕਾਰਾਂ ਵੀ, ਇਸ ਵੇਲੇ ਪੰਜਾਬ ਚ ਹਰ ਕੋਈ ਆ ਕੇ ਕਹਿੰਦਾ ਪੰਜਾਬ ਚ ਲਾ ਐਂਡ ਆਰਡਰ ਦਾ ਭੱਠਾ ਬੈਠ ਕੇ, ਉਹ ਇਹਦਾ ਦੱਸਣ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੀ ਕੀ ਹਾਲਤ ਹੈ। ਇਹ ਅਸੀਂ ਕੋਈ ਪੰਜਾਬ ਵਾਲੇ ਤਾਂ ਨੀ ਕਹਿੰਦੇ, ਪੰਜਾਬ ਦੀ ਸਰਕਾਰ ਤਾਂ ਨੀ ਕਹਿੰਦੀ, ਪੰਜਾਬ ਦੇ ਅਕਾਲੀ ਜਾਂ ਕਾਂਗਰਸ ਤਾਂ ਨੀ ਕਹਿੰਦੀ, ਇਹ ਤਾਂ ਦੇਸ਼ ਦੀ ਸੁਪਰੀਮ ਕੋਰਟ ਕਹਿਣ ਰਹੀ ਹੈ। ਤੇ ਮਸਲਾ ਕਾਫੀ ਗੰਭੀਰ ਹੈ, ਜਿਹਦੀ ਹਾਲਤ ਸੁਧਾਰਨ ਵਾਸਤੇ ਕੇਂਦਰ ਸਰਕਾਰ ਨੂੰ ਤੇ ਦਿੱਲੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ।
1: ਜੀ ਪਨ ਸਾਹਿਬ, ਸੁਪਰੀਮ ਕੋਰਟ ਨੇ 3 ਲੈਂਗੁਏਜ ਪਾਲਿਸੀ ਨੂੰ ਲੈ ਕੇ ਵੀ ਕੋਈ ਸਟੇਟਮੈਂਟ ਦਿੱਤੀ ਹੈ ਵੀ ਅਜੇ ਹੋਰ ਸੋਚ ਵਿਚਾਰ ਕਰ ਲਓ, ਕੀ ਮਾਮਲਾ ਹੈ ਤੇ ਕੀ ਕਿਹਾ ਅਦਾਲਤ ਨੇ?
0: ਜਿਹੜਾ 3 ਲੈਂਗੁਏਜ ਪਾਲਿਸੀ ਫਾਰਮੂਲਾ, ਸਾਡੇ ਨੂੰ ਪੰਜਾਬੀ ਚ 3 ਭਾਸ਼ਾਈ ਫਾਰਮੂਲਾ ਕਹਿੰਦੇ ਹੁੰਦੇ ਸੀ, ਜਦੋਂ ਪੰਜਾਬੀ ਸੂਬਾ ਬਣਨ ਲੱਗਾ ਉਦੋਂ ਇੱਥੇ ਬਹੁਤ ਰੌਲਾ ਪਿਆ ਸੀ। ਕੁਝ ਲੋਕ ਹੈਗੇ ਸੀ ਹਿੰਦੀ ਦੇ ਪੱਖ ਵਾਲੇ, ਜਿਹੜੇ ਕਹਿੰਦੇ ਇੱਥੇ ਹਿੰਦੀ ਲਾਗੂ ਕਰਨੀ ਚਾਹੀਦੀ ਹੈ, ਉਹ ਤਾਂ ਕਹਿੰਦੇ ਸੀ ਪਹਿਲੀ ਜਮਾਤ ਤੋਂ ਕਰਨੀ ਚਾਹੀਦੀ ਹੈ, ਪਰ ਪੰਜਾਬ ਦੇ ਵੱਡਾ ਹਿੱਸਾ ਲੋਕ ਕੇ ਕਹਿੰਦੇ ਸੀ ਇੱਥੇ ਏਦਾਂ ਨਹੀਂ ਪੜ੍ਹਾਈ ਜਾ ਸਕਦੀ, ਬੱਚਿਆਂ ਤੇ ਬੋਝ ਪਵੇਗਾ। ਫਿਰ ਫੈਸਲਾ ਹੋ ਗਿਆ ਕਿ ਅੰਗਰੇਜ਼ੀ ਜਾ ਕੇ 6ਵੀਂ ਤੋਂ ਪੜ੍ਹਾਉਣੀ ਹੈ, ਹਿੰਦੀ 4ਵੀਂ ਤੋਂ ਪੜ੍ਹਾਉਣੀ ਸ਼ੁਰੂ ਕਰ ਦਿਓ। ਉਹ ਇੱਥੇ ਚੱਲਦੀ ਰਹੀ, ਸਾਡੇ ਬੱਚਿਆਂ ਲਈ ਇਹ ਵੀ ਔਖੀ ਹੈ, ਪਰ ਚਲੋ ਚਲੀ ਜਾਂਦੀ ਹੈ। ਜਿਹੜੇ ਸਾਊਥ ਵਾਲੇ ਉਹਨਾਂ ਲਈ ਹੋਰ ਔਖੀ ਹੈ। ਸਾਡੀ ਪੰਜਾਬੀ ਦੀ ਲਿਪੀ ਗੁਰਮੁਖੀ ਤੇ ਹਿੰਦੀ ਦੀ ਲਿਪੀ ਦੇਵਨਾਗਰੀ ਆਪੋ ਚ ਮਿਲਦੀਆਂ ਨੇ, ਸਾਡਾ ਗੱਗਾ ਤੇ ਹਿੰਦੀ ਦਾ ਗਾ ਇੱਕੋ ਹੀ ਨੇ, ਸਾਡਾ ਜਿਹੜਾ ਕੰਨਾ ਉਹਨੂੰ ਆਦਿ ਮਾਤਰਾ ਕਹਿੰਦੇ ਉਹ ਇੱਕੋ ਹੀ ਹੈ। ਸਿਰਫ ਇਹ ਆ ਕਿ ਅਸੀਂ ਕੰਨਾ ਅੱਧਾ ਪਾਉਂਦੇ ਹਾਂ, ਥੱਲੇ ਦਾ ਪੂਰਾ ਪਾਉਂਦੇ। ਸਾਡੀ ਸਿਹਾਰੀ ਬਿਹਾਰੀ, ਸਾਡੀ ਲਾਂ ਦੁਲਾਂ, ਇਹ ਸਾਰੇ ਇੱਕੋ ਹੀ ਚੀਜ਼ ਨੇ, ਕੋਈ ਫਰਕ ਨਹੀਂ ਪੈਂਦਾ। ਜੇ ਸਾਰੇ ਇਕੱਠੇ ਨੇ ਤੇ ਸਾਡੇ ਬੱਚੇ ਤਾਂ ਔਖੇ ਸੌਖੇ ਸਿੱਖ ਲੈਣਗੇ। ਜਿਹੜੀਆਂ ਭਾਰਤ ਦੇ ਦੱਖਣ ਦੀਆਂ ਭਾਸ਼ਾਵਾਂ ਨੇ, ਇਹ ਸਾਡੀ ਭਾਸ਼ਾ ਪੰਜਾਬੀ ਵੀ, ਬੰਗਾਲੀ ਵੀ, ਇਹ ਗੁਜਰਾਤੀ ਵੀ, ਇਹ ਸਾਰੀਆਂ ਸੰਸਕ੍ਰਿਤ ਵਿੱਚੋਂ ਨਿਕਲੀਆਂ, ਇਸ ਕਰਕੇ ਸਾਡੀ ਲਿਪੀ ਰਲਦੀ ਮਿਲਦੀ ਹੈ। ਦੱਖਣ ਦੀਆਂ ਭਾਸ਼ਾਵਾਂ ਸਾਰੀਆਂ ਦਾ ਸੰਸਕ੍ਰਿਤ ਨਾਲ ਕੋਈ ਸੰਬੰਧ ਨਹੀਂ, ਉਹਨਾਂ ਦੀਆਂ ਭਾਸ਼ਾਵਾਂ ਦਰਾਵੜੀਆਂ ਨੂੰ ਮੋਲਦੀਆਂ, ਉਹਨਾਂ ਦੇ ਕੋਈ ਅੱਖਰ ਇਹਨਾਂ ਦਾ ਮਿਲਦਾ ਹੀ ਨਹੀਂ ਤੇ ਕੋਈ ਸ਼ਬਦ ਵੀ ਨਹੀਂ ਮਿਲਦਾ। ਅੱਖਰ ਹੁੰਦਾ ਕੱਲਾ ਜਿਵੇਂ ਊੜਾ, ਤੇ ਸ਼ਬਦ ਹੁੰਦਾ ਉਹਦੇ ਨਾਲ ਕੋਈ ਨਾ ਕੋਈ ਜੋੜ ਕੇ ਜਿੱਦਾਂ ਊਠ, ਨਾ ਉੱਥੇ ਅੱਖਰ ਮਿਲਦੇ ਆ ਇਹਨਾਂ ਦੇ ਨਾਲ, ਨਾ ਸ਼ਬਦ ਮਿਲਦੇ ਆ।

0: ਨਾ ਗ੍ਰਾਮਰ ਮਿਲਦੀ ਹੈ। ਅਸੀਂ ਕਹਿੰਦੇ ਹਾਂ ਲੜਕਾ ਜਾਂਦਾ ਹੈ, ਹੈ ਪਿੱਛੇ ਲੱਗਦਾ। ਅੰਗਰੇਜ਼ੀ ਚ ਕਹਿੰਦੇ ਆ ਬੋਇਜ਼ ਗੋਇੰਗ, ਉੱਥੇ ਇਜ਼ ਜਿਹਦਾ ਮਹਿਣਾ ਹੈ ਉਹ ਪਹਿਲਾਂ ਆ ਜਾਂਦਾ। ਹਰ ਭਾਸ਼ਾ ਦੇ ਆਪਣੇ ਰੰਗ ਹੁੰਦੇ ਆ। ਨਵੀਂ ਭਾਸ਼ਾ ਜਦੋਂ ਸਿੱਖਣੀ ਪਵੇ ਤੇ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ। ਜਦੋਂ ਇਹ ਆਖਿਆ ਗਿਆ ਕਿ ਸਾਰੇ ਦੇਸ਼ ਦੇ ਵਿੱਚ 6ਵੀਂ ਤੋਂ ਹਿੰਦੀ ਲਾਗੂ ਕਰਨੀ ਕਰਨੀ, ਤਿੰਨ ਭਾਸ਼ਾਈ ਫਾਰਮੂਲਾ, ਉਹਦੇ ਵਿੱਚ ਹਿੰਦੀ ਅੰਗਰੇਜ਼ੀ ਤੇ ਇੱਕ ਬਾਹਰ ਦੀ ਭਾਸ਼ਾ ਰੱਖ ਲਓ, ਉਹਦੇ ਤੋਂ ਬਹੁਤ ਰੌਲਾ ਪੈ ਰਿਹਾ ਦੇਸ਼ ਵਿੱਚ, ਖਾਸ ਕਰਕੇ ਦੱਖਣ ਦੇ ਸੂਬਿਆਂ ਚ। ਤਾਮਿਲਨਾਡੂ ਦੀ ਤਾਮਿਲ ਭਾਸ਼ਾ, ਕਰਨਾਟਕਾ ਦੀ ਕੰਨੜ, ਆਂਧਰਾ ਪ੍ਰਦੇਸ਼ ਦੇ ਤੇਲੰਗਾਨਾ ਦੀ ਤੇਲਗੂ, ਕੇਰਲਾ ਦੀ ਮਲਿਆਲਮ, ਉੜੀਸਾ ਦੀ ਉੜੀਆ, ਉਹ ਲੋਕ ਇਸ ਫਾਰਮੂਲੇ ਨੂੰ ਨਹੀਂ ਮੰਨਣ ਦਿਆ। ਸਰਕਾਰ ਜਿੱਦ ਕਰਦੀ ਸੀ ਕਿਉਂਕਿ ਸਾਰਿਆਂ ਨੂੰ ਆਪਣੇ ਹਿੰਦੂਤਵ ਵਾਲੇ ਹਿਸਾਬ ਰੰਗ ਵਿੱਚ ਰੰਗਣਾ ਚਾਹੁੰਦੇ। ਉਹਦੇ ਉੱਤੇ ਕੱਲ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਹਾਲ ਦੀ ਘੜੀ ਨਹੀਂ ਹੋ ਸਕਦਾ, ਔਰ ਸਰਕਾਰ ਨੂੰ ਕਹਿ ਦਿਓ ਕਿ ਅਗਲੇ ਸਾਲ ਮਾਰਚ ਵਿੱਚ ਜਿਹੜਾ 2027 ਚ ਬੈਚ ਸ਼ੁਰੂ ਹੋਣਾ ਉਹਦੇ ਵਿੱਚ ਵੀ ਲਾਗੂ ਨਾ ਕਰੇ, ਉਦੋਂ ਅਗਲੇ ਸਾਲ 2028 ਚ ਵੇਖਿਆ ਜਾਵੇਗਾ।
1: ਪਰੇਸ਼ਾਨ ਹੋ, ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-6174496, ਓਇਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ।

0: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 403-903-6757।
0: मर्सिडीज बेंस कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
6: ओहो, आज फेर नहीं लोड मिलिया।
7: की होया?
6: बस पूछना, इंश्योरेंस कंफर्मेशन नहीं आई टाइम पे, ते हुन फेर एक दिन वेट करनी पैनी है, ते बच्चियां नु फेर नहीं मिल होना दो दिन।
7: ओहो, रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है, ते ओ ता पोर्टल भी सेट कर दंदे ने ताकि तुसी आप ही कंफर्मेशन दे सको, बशर्ते तुहाडी इंश्योरेंस एक्टिव है। तुसी आज ही उना नु फोन करो ते जल्दी जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: हेलो गोपी, शुक्र है तू फोन चुक लिया। जिद्दण दा नवा घर लिया, सज्जन मित्र फोन चुकनो भी गए।
2: ओ सारे डरदे नहीं चकदे, उनां नूं लगदा तू मूविंग ली कहूंगा, कौन इन्ने भारे समान नूं हाथ पावे।
3: ओ नहीं भरावा, मैं इंज नहीं करदा। आपां ते हर वार स्टार मूविंग वालियां नूं इक फोन करीदा, ओ बहुत वधिया तरीके नाल सारे घर दा समान सही सलामत बिना किसी झंझट दे मूव कर जांदे आ।
1: अपने घर जां ऑफिस दा समान मूव कराउणा होवे तां स्टार मूविंग दे मलकीत सिंह जी नूं अज ही कॉल करो 403-870-1790 403-870-1790। स्टार मूविंग।

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771-80 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ, ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।
4: जी हाँ, मोटर कार का तो मालूम नहीं लेकिन आपको आपके बंगले तक पहुँचाएंगे। जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी, 647-702-2023, 647-702 V23।
5: लाइसेंस नंबर 10394।
2: ਰੇਡੀਓ ਸੁਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ।

ਅੱਜ ਦਿਨ ਮੰਗਲਵਾਰ ਸਤੰਬਰ ਮਹੀਨੇ ਦੀ 29 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਜਲਾਲ ਜੀ ਪ੍ਰੋਗਰਾਮ ਪੇਸ਼ ਕਰਨਗੇ ਰਾਸ਼ਾ ਪਰਵਤ ਜਲਾਲ, ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਹਮੇਸ਼ਾ ਵਾਂਗ ਕਰਨੀ ਹੈ, ਵਿਸਥਾਰ ਨਾਲ ਕਰਾਂਗੇ। ਖਬਰਾਂ ਬੜੀਆਂ ਅਹਿਮ ਨੇ, ਖਾਸ ਨੇ, ਉਹਨਾਂ 'ਤੇ ਚਰਚਾ ਕਰਾਂਗੇ। ਜ਼ਰਾ ਮੌਸਮ ਦੀ ਵੀ ਗੱਲ ਕਰ ਲਈਏ। ਕੈਲਗਰੀ ਵਿੱਚ ਇਸ ਵੇਲੇ ਖੁਸ਼ਗਵਾਰ ਮੌਸਮ ਹੈ ਅਤੇ 17 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ। ਆਉਣ ਵਾਲੇ ਦਿਨਾਂ ਦੇ ਵਿੱਚ ਰਾਤ ਨੂੰ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਅਤੇ 6 ਡਿਗਰੀ, ਕੱਲ੍ਹ ਨੂੰ 13 ਡਿਗਰੀ ਅਤੇ ਸ਼ਾਮ ਨੂੰ 2 ਡਿਗਰੀ, ਉਸ ਤੋਂ ਅਗਲੇ ਦਿਨ ਫਿਰ 13 ਡਿਗਰੀ ਅਤੇ 2 ਡਿਗਰੀ ਅਤੇ ਰਾਤ ਨੂੰ -1 ਵਰਗਾ ਵੀ ਮਹਿਸੂਸ ਹੋਵੇਗਾ, ਫਿਰ 15 ਡਿਗਰੀ ਅਤੇ 16 ਡਿਗਰੀ। ਇਹ ਵੀਕਐਂਡ ਤੱਕ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਮੌਸਮ ਬਦਲ ਰਿਹਾ ਅਤੇ ਸਤੰਬਰ ਮਹੀਨਾ ਵੀ ਆਪਣੇ ਅਖੀਰ ਵੱਲ ਵਾਧਾ ਹੋਇਆ। ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਬਹੁਤ ਸਾਰੀਆਂ 'ਤੇ ਕਰਨੀ ਹੈ। ਇਹਨਾਂ ਵਿੱਚ ਕੈਨੇਡਾ ਅਮਰੀਕਾ ਵਪਾਰਕ ਸੰਬੰਧਾਂ ਦੀ ਜਿਹੜੀ ਗੱਲਬਾਤ ਹੈ ਜੀ, ਇਹਦੇ 'ਤੇ ਵਿਸਥਾਰ ਨਾਲ ਚਰਚਾ ਕਰਾਂਗੇ। ਡੋਨਲਡ ਟਰੰਪ ਦੇ ਵਾਈਟ ਹਾਊਸ ਟਰੇਡ ਐਡਵਾਈਜ਼ਰ ਪੀਟਰ ਨਾਵਾਰੋ ਨੇ ਕੈਨੇਡੀਅਨਾਂ ਨੂੰ ਧਮਕੀ ਦਿੱਤੀ ਹੈ ਕਿ ਸਾਡੇ ਮੁਲਕ ਵਿੱਚੋਂ ਨਿਕਲ ਜਾਓ। ਕੈਨੇਡੀਅਨ ਲੋਬੀਇਸਟ ਜਿਹੜੇ ਕਿ ਕੈਨੇਡਾ ਦੇ ਵਪਾਰਕ ਪ੍ਰਤੀਨਿਧ ਨੇ ਜਾਂ ਕੈਨੇਡਾ ਦੇ ਪੱਖ ਦੀ ਗੱਲ ਕਰ ਰਹੇ ਨੇ, ਅਮਰੀਕਨ ਸਰਕਾਰ ਦਾ ਇੰਪੋਰਟ ਬੈਨ ਕੈਨੇਡੀਆ ਦੀ ਕਈ ਵਸਤਾਂ 'ਤੇ ਲਾਗੂ ਹੈ, ਇਹਦੇ ਨਾਲ ਕਿੰਨਾ ਕੁ ਅਸਰ ਪਵੇਗਾ ਅਤੇ ਕਿਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਕੈਨੇਡਾ ਦੀ ਇਕੋਨਮੀ ਜੁਲਾਈ ਦੇ ਵਿੱਚ 0% ਗਰੋਥ ਰੇਟ ਜਿਹੜੀ ਹੈ ਸਟੈਟਸ ਕੈਨ ਦੇ ਅੰਕੜੇ ਨੇ ਦਰਸਾਈ ਹੈ। ਇਕੋਨਮੀ ਆਰਥਿਕਤਾ ਜੂਝਦੀ ਹੋਈ ਕੈਨੇਡਾ ਦੀ ਨਵੇਂ ਅੰਕੜੇ ਦੇ ਮੁਤਾਬਕ। ਇਹ ਅਕਸਰ ਕਿਹਾ ਜਾਂਦਾ ਹੈ ਕਿ ਕੈਨੇਡਾ ਦੀ ਆਰਥਿਕਤਾ ਨੂੰ ਤੋੜਨ ਲਈ ਇਮੀਗ੍ਰੇਸ਼ਨ ਦੀ ਲੋੜ ਹੋਵੇਗੀ। ਇਸ ਵਿੱਚ ਇਮੀਗ੍ਰੇਸ਼ਨ ਦੀਆਂ ਜੋ ਕਟੌਤੀਆਂ ਲੱਗੀਆਂ ਨੇ ਪਿਛਲੇ 1.5-2 ਸਾਲਾਂ ਤੋਂ, ਉਸ ਤੋਂ ਸਾਰੇ ਵਾਕਿਫ ਨੇ। ਲੇਕਿਨ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸੰਕੇਤ ਦਿੱਤਾ ਹੈ ਕਿ ਇਮੀਗ੍ਰੇਸ਼ਨ ਵਧਾਉਣੀ ਪੈ ਸਕਦੀ ਹੈ ਅਤੇ ਇਹ ਉਹਨਾਂ ਦਾ ਇਸ਼ਾਰਾ ਇਹ ਹੈ ਕਿ ਇਹ ਲਾਗੇ ਛਾਗੇ ਹੈ ਕੰਮ ਵਧਾਉਣ ਦਾ। ਡੀਜ਼ਲ ਦੀਆਂ ਕੀਮਤਾਂ ਰਿਕਾਰਡ ਤੋੜ ਪੱਧਰ 'ਤੇ ਪਹੁੰਚੀਆਂ ਹੋਈਆਂ ਨੇ। ਰਿਟੇਲ ਡੀਜ਼ਲ ਪ੍ਰਾਈਸ ਇੰਨੀ ਜ਼ਿਆਦਾ ਕਿਉਂ ਹੈ ਅਤੇ ਇਹਦਾ ਕੀ ਅਸਰ ਹੋਵੇਗਾ, ਇਹਦੇ ਬਾਰੇ ਇੱਕ ਚਰਚਾ ਰਿਪੋਰਟ ਜਿਹੜੀ ਹੈ ਉਹ ਪੇਸ਼ ਕਰਾਂਗੇ। ਜੇ ਤੇਲ ਦੀ ਗੱਲ ਚੱਲੀ ਹੈ, ਖਾਸ ਤੌਰ 'ਤੇ ਡੀਜ਼ਲ ਦੀ, ਤਾਂ ਕੈਲਗਰੀ ਦੇ ਵਿੱਚ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। 10,000 ਲੀਟਰ ਡੀਜ਼ਲ ਕੈਲਗਰੀ ਦੇ 3 ਗੈਸ ਸਟੇਸ਼ਨਾਂ ਤੋਂ ਚੋਰੀ ਹੋਇਆ। ਇਹ ਕੀ ਹੈ ਕਹਾਣੀ, ਇਹਦੇ 'ਤੇ ਚਰਚਾ ਕਰਾਂਗੇ। ਹੋਰ ਖਬਰਾਂ ਵਿੱਚ, ਅਲਬਰਟਾ ਵਿੱਚ ਸੈਪਰੇਸ਼ਨ ਦਾ ਜਿਹੜਾ ਮੁੱਦਾ ਹੈ, ਇਹ ਕਿੰਨਾ ਕੁ ਮਹਿੰਗਾ ਪਵੇਗਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਪਹਿਲਾਂ ਵੀ ਇਹ ਖਬਰ ਆ ਚੁੱਕੀ ਹੈ, ਲੇਕਿਨ ਜਿਹੜਾ ਹੋਰ ਤਰੀਕੇ ਨਾਲ, ਹੋਰ ਵਿਸਥਾਰ ਨਾਲ ਇਹ ਖਬਰ ਵੱਖਰੇ ਤਰੀਕੇ ਨਾਲ ਆਈ ਹੈ ਉਹ ਸ਼ੇਅਰ ਕਰਾਂਗੇ। ਅਲਬਰਟਾ ਤੋਂ ਓਨਟੇਰੀਓ ਤੱਕ ਪਾਈਪਲਾਈਨ ਬਣਾਉਣ ਲਈ ਕੋਈ ਸਮਾਂ ਸੀਮਾ ਤੈਅ ਕੀਤੀ ਗਈ ਕਿ ਇੰਨੇ ਕੁ ਸਾਲਾਂ ਦੇ ਵਿੱਚ ਇਹ ਪਾਈਪਲਾਈਨ ਬਣਾਈ ਜਾ ਸਕਦੀ ਹੈ। ਇਹਦੇ ਬਾਰੇ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਅਤੇ ਓਨਟੇਰੀਓ ਦੇ ਪ੍ਰੈਮੀਅਰ ਡਗ ਫੋਰਡ ਨੇ ਜਿਹੜੀ ਮੁਲਾਕਾਤ ਕੀਤੀ ਹੈ ਉਹਦੇ ਵਿੱਚੋਂ ਕੀ ਨਿਕਲਿਆ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕੁਛ ਖਬਰਾਂ ਲੋਕਲ ਹੈਗੀਆਂ ਨੇ ਅਤੇ ਉਹ ਵੀ ਆਪ ਜੀ ਨਾਲ ਸਮਾਂ ਅਗਰ ਹੋਇਆ ਤਾਂ ਜ਼ਰੂਰ ਉਹਨਾਂ 'ਤੇ ਝਾਤ ਪਾਈ ਜਾਵੇਗੀ, ਲੋਕਲ ਖਬਰਾਂ 'ਤੇ ਵੀ। ਸਭ ਤੋਂ ਪਹਿਲਾਂ ਪ੍ਰੋਗਰਾਮ ਵਿੱਚ

ਸਪਾਂਸਰਾਂ ਬਾਰੇ ਦੱਸ ਦਈਏ ਜੀ। ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਪਹੁੰਚ ਰਿਹਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ, ਤਾਂ ਸੋਨਿਕ ਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਮਾਨਸ ਦਾ ਨੰਬਰ ਹੈ ਜੀ 587-832-1208 5878321208। ਵਾਈ ਵਾਈ ਸੀ ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ। ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-09-83 ਤੇ ਕਾਲ ਕਰ ਲਓ। ਓਐਸਏ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਓਐਸਏ ਸਮਾਇਲ ਮੈਡੀਕਲ, ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਅਤੇ ਮਾਹਿਰ ਡਾਕਟਰ ਕੋਲ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-687-4696। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ ਅਤੇ ਇੱਥੇ ਇੱਕ ਵੱਡਾ ਸ਼ੋਅਰੂਮ ਹੈ। ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰੋ। ਫੋਨ ਨੰਬਰ ਹੈ ਜੀ 403-903-6757 4039036757 ਮਰਸੀਡੀਜ਼ ਬੈਂਸ ਕੰਟਰੀ ਹਿਲਸ। ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਜਾਂ ਮੌਰਗੇਜ ਇੰਸ਼ੋਰੈਂਸ ਤੇ ਵਧੀਆ ਰੇਟ ਲੈਣ ਲਈ ਤੇ ਵਧੀਆ ਸਲਾਹ ਲੈਣ ਲਈ 403-404-3500 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਜੋ ਕਿ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ, ਇੱਥੇ 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਇਸ ਤੋਂ ਇਲਾਵਾ ਤੁਸੀਂ ਡਿਲੀਵਰੀ ਕਰਵਾਉਣੀ ਹੋਵੇ ਜਾਂ ਲੈ ਕੇ ਜਾਣਾ ਹੋਵੇ ਪੈਕ ਕਰਵਾ ਕੇ, ਉਹ ਵੀ ਅਵੇਲੇਬਿਲਟੀ ਹੈ ਜੀ। ਇੱਥੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। ਮਦਰ ਇੰਡੀਆ ਰੈਸਟੋਰੈਂਟ 403-936-77-77। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ਆਈਡੀ ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ। ਫੋਨ 403-947-0060। ਉਹ ਖਬਰਾਂ ਤੇ ਵਿਸਥਾਰ ਸਹਿਤ ਚਰਚਾ ਜਿਹੜੀ ਹੈ ਜੀ ਉਸਦਾ ਆਗਾਜ਼ ਕਰਦੇ ਹਾਂ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਲੰਬੇ ਸਮੇਂ ਤੋਂ ਸਲਾਹਕਾਰ ਰਹੇ ਪੀਟਰ ਨਵਾਰੋ, ਉਹਨਾਂ ਨੇ ਕੈਨੇਡੀਅਨ ਲੌਬੀਇਸਟ ਜਿਹੜੇ ਹੈਗੇ ਨੇ ਜੀ, ਕੈਨੇਡਾ ਦੇ ਹੱਕ ਵਿੱਚ ਲੌਬਿੰਗ ਕਰਨ ਵਾਲੇ, ਉਹਨਾਂ ਨੂੰ ਕਿਹਾ ਹੈ ਕਿ ਗੈਟ ਦ ਹੈਲ ਆਊਟ ਆਫ ਦ US, ਅਤੇ ਨਾਲ ਹੀ ਕੈਨੇਡੀਅਨਾਂ ਨੂੰ ਵਾਰਨਿੰਗ ਦਿੱਤੀ ਹੈ ਕਿ US ਮਿਡ ਟਰਮ ਇਲੈਕਸ਼ਨ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੋ, ਸਾਵਧਾਨੀ ਚੇਤਾਵਨੀ ਹੈ ਤੁਹਾਨੂੰ। ਇਹ ਕਮੈਂਟਸ ਉਸ ਵੇਲੇ ਆਏ ਜਦੋਂ USA ਦਾ ਬੈਨ ਬਹੁਤ ਸਾਰੀਆਂ ਕੈਨੇਡੀਅਨ ਇੰਪੋਰਟਸ ਦੇ ਉੱਪਰ ਉਹ ਲਾਗੂ ਹੋ ਗਿਆ, ਅਤੇ ਟਰੰਪ ਨੇ ਐਗਜ਼ੈਕਟਿਵ ਆਰਡਰ ਜਿਹੜਾ ਸੀ ਕੈਨੇਡਾ ਦੇ ਰਿਟੈਲੀਏਟਰੀ ਟੈਰਿਫ ਦੇ ਵਿੱਚ ਜੋ ਉਹਦਾ ਇੱਕ ਪਾਸ ਕੀਤਾ ਸੀ, ਉਹ ਲਾਗੂ ਹੋ ਗਿਆ। ਇਹ ਤਾਜ਼ਾ ਬੈਨ ਕਈ ਸਾਰੀ ਇੰਡਸਟਰੀਜ਼ ਜਿਹਦੇ ਵਿੱਚ ਅਲਕੋਹਲ, ਡੇਅਰੀ, ਮੋਟਰਸਾਈਕਲ, ਹੋਰ ਸਾਰੀਆਂ ਚੀਜ਼ਾਂ 'ਤੇ ਬੈਨ ਲੱਗਾ ਹੈ। ਵਾਈਟ ਹਾਊਸ ਨੇ ਇਹਨਾਂ ਮੈਜਰਸ ਨੂੰ ਜਸਟੀਫਾਈ ਕੀਤਾ ਇਸ ਮਹੀਨੇ ਦੇ ਸ਼ੁਰੂ ਵਿੱਚ, ਅਤੇ ਕਿਹਾ ਕਿ ਕੈਨੇਡਾ ਦੀਆਂ ਪਾਬੰਦੀਆਂ USA ਦੀ ਅਲਕੋਹਲ 'ਤੇ, ਆਟੋ 'ਤੇ ਅਤੇ ਡੇਅਰੀ ਪ੍ਰੋਡਕਟ 'ਤੇ, ਇਸ ਨਾਲ ਅਮਰੀਕਨ ਐਕਸਪੋਰਟਰਾਂ ਨੂੰ ਡਿਸਐਡਵਾਂਟੇਜ ਹੋਇਆ। ਇਧਰੋਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਕੈਨੇਡਾ ਦਾ US 'ਤੇ ਨਿਰਭਰ ਹੋਣਾ ਜਿਹੜਾ ਇੰਨੇ ਸਾਲਾਂ ਤੋਂ ਹੈ, ਇੰਨੇ ਦਹਾਕਿਆਂ ਤੋਂ ਹੈ, ਉਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਕੈਨੇਡਾ ਨੂੰ ਇੱਕ ਕ੍ਰਿਟੀਕਲ ਮਿਨਰਲ ਸੁਪਰ ਪਾਵਰ ਵਜੋਂ ਜੋ ਉਹ ਖੜ੍ਹਾ ਕਰਨਾ ਚਾਹੁੰਦੇ ਨੇ, ਯੂਰਪੀਅਨ ਯੂਨੀਅਨ, ਏਸ਼ੀਆ ਦੇ ਹੋਰ ਮੁਲਕਾਂ ਜਿਨ੍ਹਾਂ ਵਿੱਚ ਇੰਡੀਆ ਵੀ ਸ਼ਾਮਿਲ ਹੈ, ਉਹਨਾਂ ਨਾਲ ਸੰਬੰਧਾਂ ਨੂੰ ਬਿਹਤਰ ਕਰਕੇ ਇਸ ਚੀਜ਼ ਨੂੰ ਅਪਸੈਟ ਕਰਨਾ ਚਾਹੁੰਦੇ ਨੇ, ਉਹ ਆਪਣੇ ਕੰਮ ਵਿੱਚ ਲੱਗੇ ਹੋਏ ਨੇ। ਸੋ ਅੱਜ ਦੀਆਂ ਜਿਹੜੀਆਂ ਇਹ, ਇੱਕ ਤਾਂ ਟਰੰਪ ਦੇ ਐਡਵਾਈਜ਼ਰ ਪੀਟਰ ਨਵਾਰੋ ਅਤੇ ਵਾਈਟ ਹਾਊਸ ਦੇ ਟ੍ਰੇਡ ਕੌਂਸਲਰ ਵੀ ਨੇ, ਉਹ ਉਹਨਾਂ ਨੇ ਇੱਕ ਸਖ਼ਤ ਮੈਸੇਜ ਜਿਹੜਾ ਕੈਨੇਡੀਅਨਾਂ ਨੂੰ ਇੱਕ ਕਾਨਫਰੰਸ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਦਿੱਤਾ ਹੈ, ਉਸ ਦੀ ਚਰਚਾ ਹਰ ਪਾਸੇ ਹੈ।

ਯੂਐਸ ਨੈਸ਼ਨਲ ਸਿਕਿਉਰਿਟੀ ਦੇ ਬਾਰੇ ਡਿਸਕਸ਼ਨ ਕਰਦੇ ਹੋਏ ਯੂਐਸ ਸਟੇਟ ਵਾਈਟ ਹਾਊਸ ਐਡਵਾਈਜ਼ਰ ਪੀਟਰ ਨਵਾਰੋ ਨੂੰ ਪੁੱਛਿਆ ਗਿਆ ਕਿ ਇਸ ਟੌਪਿਕ ਤੇ ਨੈਸ਼ਨਲ ਸਿਕਿਉਰਿਟੀ ਤੇ ਯੂਐਸ ਸਟੇਟ ਦੇ ਮੁੱਦੇ ਤੇ ਕੈਨੇਡਾ ਦਾ ਕੀ ਰੋਲ ਹੈ ਤੇ ਪਹਿਲਾਂ ਤਾਂ ਉਹ ਕਹਿੰਦੇ ਕਿ ਡੂ ਯੂ ਰੀਅਲੀ ਵਾਂਟ ਟੂ ਸਪੈਂਡ ਐਨੀ ਟਾਈਮ ਔਨ ਕੈਨੇਡਾ ਤੁਸੀਂ ਕੈਨੇਡਾ ਤੇ ਕੋਈ ਸਮਾਂ ਜਿਹੜਾ ਉਹ ਬਿਤਾਉਣਾ ਚਾਹੁੰਦੇ ਹੋ ਫਿਰ ਕਹਿੰਦੇ ਐਨੀ ਕੈਨੇਡੀਅਨਸ ਹੀਅਰ ਕੋਈ ਕੈਨੇਡੀਅਨ ਹੈ ਇੱਥੇ ਜੇ ਤੁਸੀਂ ਕਹਿੰਦੇ ਲਾਈਕ ਪਲੀਜ਼ ਇਫ ਯੂ ਆਰ ਔਨ ਕੇ ਸਟਰੀਟ ਗੈਟ ਦਾ ਹੈਲ ਆਊਟ ਆਫ ਦ ਕੰਟਰੀ ਸਾਡੇ ਜੇ ਤੁਸੀਂ ਇਸ ਕੰਮ ਲਈ ਆਏ ਹੋ ਤਾਂ ਸਾਡੇ ਮੁਲਕ ਵਿੱਚੋਂ ਨਿਕਲ ਜਾਓ ਨਵਾਰੋ ਪੀਟਰ ਨਵਾਰੋ ਜੋ ਕਿ ਟਰੰਪ ਦੇ ਬਹੁਤ ਵਫ਼ਾਦਾਰ ਅਫੀਸ਼ਲਸ ਦੇ ਵਿੱਚੋਂ ਮੰਨੇ ਜਾਂਦੇ ਨੇ ਦੋਨੇ ਵਾਰੀ ਪਹਿਲਾਂ ਜਦੋਂ ਟਰੰਪ ਬਣੇ ਸੀ ਉਦੋਂ ਵੀ ਅਤੇ ਹੁਣ ਵੀ ਅਤੇ ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਦਾ ਇੱਕ ਆਊਟਸਾਈਜ਼ ਇਨਫਲੂਐਂਸ ਹੈ ਯੂ ਐਸ ਏ 'ਤੇ ਅਤੇ ਇੱਥੇ ਮਿਡ ਟਰਮ ਇਲੈਕਸ਼ਨ ਹੋ ਰਹੀ ਹੈ ਅਤੇ ਪ੍ਰੋਬਲਮ ਇਹ ਹੈ ਕਿ ਤੁਸੀਂ ਇਸ ਮੁਲਕ ਲਈ ਲੌਬੀ ਪਹਿਲਾਂ ਕਰਦੇ ਰਹੇ ਹੋ ਅਤੇ ਸਕਸੈਸਫੁਲ ਵੀ ਰਹੇ ਹੋ ਅਤੇ ਤੁਸੀਂ ਤੁਹਾਨੂੰ ਲੱਗਦਾ ਕਿ ਕੰਮ ਜਾਰੀ ਰਹੇਗਾ ਤੁਸੀਂ ਇੱਥੇ ਉਹ ਜੋ ਕਰਦੇ ਰਹੇ ਹੋ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਉਸੇ ਨੂੰ ਕੰਟੀਨਿਊ ਕਰ ਸਕਦੇ ਹੋ ਅਤੇ ਹੁਣ ਉਹ ਕਹਿੰਦੇ ਨੇ ਮੈਂ ਹੁਣ ਯਾਦ ਕਰਾਉਣਾ ਚਾਹੁੰਦਾ ਕੈਨੇਡਾ ਵਾਲਿਆਂ ਨੂੰ ਕਿ ਤੁਸੀਂ ਇਹ ਨਹੀਂ ਕਰ ਸਕਦੇ ਗੇਮ ਇਜ਼ ਅਪ ਖਤਮ ਹੋਈ ਕਹਾਣੀ ਅਤੇ ਜਦੋਂ ਸਾਡੀ ਇਲੈਕਸ਼ਨ ਦੇ ਵਿੱਚ ਤੁਸੀਂ ਮੇਨ ਜਾਂ ਮਿਸ਼ੀਗਨ ਦੇ ਵਿੱਚ ਇੰਟਰਫੇਅਰ ਕਰੋਗੇ ਤਾਂ ਤੁਹਾਨੂੰ ਹੋਰ ਜ਼ਿਆਦਾ ਇਸ ਦੀ ਕੀਮਤ ਚੁਕਾਉਣੀ ਪਏਗੀ ਪੀਟਰ ਨਵਾਰੋ ਦੀ ਵਾਰਨਿੰਗ ਕੈਨੇਡੀਅਨ ਲੌਬੀਅਸ 'ਤੇ ਉਸ ਵੇਲੇ ਆਈ ਹੈ ਜਦੋਂ ਅਮਰੀਕਨ ਜਿਹੜੇ ਨੇ ਨਵੰਬਰ ਦੇ ਵਿੱਚ ਮਿਡ ਟਰਮ ਚੋਣਾਂ ਲਈ ਤਿਆਰ ਹੋ ਰਹੇ ਨੇ ਅਤੇ ਇਹਦੇ ਵਿੱਚ ਕਈ ਉਹਨਾਂ ਸਟੇਟਾਂ ਦੇ ਵਿੱਚ ਕਾਫੀ ਜ਼ਿਆਦਾ ਸਖਤ ਮੁਕਾਬਲਾ ਹੈ ਜਿਨ੍ਹਾਂ ਦਾ ਬਾਰਡਰ ਕੈਨੇਡਾ ਦੇ ਨਾਲ ਲੱਗਦਾ ਹੈ ਅਤੇ ਇਹਨਾਂ ਸਟੇਟਾਂ ਵਿੱਚੋਂ ਕਈਆਂ ਨੇ ਜਿਹੜਾ ਕੈਨੇਡਾ ਦੇ ਰਿਟੈਲੀਏਟਰੀ ਟੈਰਿਫ ਦਾ ਜਿਹੜਾ ਸੇਕ ਹੈ ਉਹ ਝੱਲਿਆ ਜੋ ਕਿ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਜਿਹੜੇ ਸੀ ਲਾਗੂ ਹੋਏ ਸੀ ਮਿਸ਼ੀਗਨ ਦੇ ਗਵਰਨਰ ਗ੍ਰੈਚਨ ਵਿਟਮਿਟ ਨੇ ਕਿਹਾ ਸੀ ਕਿ ਰੈਜੀਡੈਂਟਸ ਜਿਹੜੇ ਨੇ ਉਹਨਾਂ ਨੂੰ ਇਸ ਟ੍ਰੇਡ ਡਿਸਪਿਊਟ ਨਾਲ ਕਾਫੀ ਇੰਪੈਕਟ ਹੋਇਆ ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਨੇ ਕਿਹਾ ਸੀ ਕਿ ਟਰੰਪ ਜਿਹੜੇ ਆ ਉਹ ਯੂ ਐਸ ਏ ਦੇ ਸਹਿਯੋਗੀਆਂ ਨਾਲ ਖਾਮ ਖਾਂ ਪੰਗੇ ਲੈ ਰਿਹਾ ਜਿਨ੍ਹਾਂ ਵਿੱਚੋਂ ਕੈਨੇਡਾ ਦਾ ਇਸ਼ਾਰਾ ਉਹਨਾਂ ਦਾ ਇਸ਼ਾਰਾ ਕੈਨੇਡਾ ਵੱਲ ਸੀ ਯੂ ਐਸ ਏ ਦੇ ਵਿੱਚ ਸੈਰ ਸਪਾਟੇ ਦੇ ਵਿੱਚ ਵੱਡੇ ਪੱਧਰ 'ਤੇ ਕਮੀ ਆਈ ਹੈ ਇਸ ਡਿਸਪਿਊਟ ਦੇ ਚੱਲਦਿਆਂ ਅਤੇ ਟਰੰਪ ਦੇ ਤਾਜ਼ਾ ਜਿਹੜੇ ਇਹ ਹਮਲੇ ਨੇ ਕੈਨੇਡਾ ਦੇ ਉੱਪਰ ਵਪਾਰਕ ਹਮਲੇ ਅਤੇ ਇਹਦੇ ਵਿੱਚ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਕਹਿੰਦੇ ਨੇ ਕਿ 2026 ਦੇ ਪਹਿਲੇ ਕੁਆਟਰ ਵਿੱਚ ਭਾਵ ਜਨਵਰੀ ਫਰਵਰੀ ਮਾਰਚ ਜਿਹੜੇ 2026 ਦੇ ਸੀ ਕੈਨੇਡੀਅਨਾਂ ਨੇ 500,000 ਜਿਹੜੇ ਘੱਟ ਟ੍ਰਿਪ ਯੂ ਐਸ ਏ ਨੂੰ ਲਾਏ ਅਤੇ 800 ਮਿਲੀਅਨ ਘੱਟ ਖਰਚਿਆ ਜੋ ਕਿ 2025 ਦੇ ਪਹਿਲੇ 3 ਮਹੀਨਿਆਂ ਨਾਲੋਂ ਇੰਨਾ ਫਰਕ ਸੀ ਸੋ ਯੂ ਐਸ ਏ ਕੈਨੇਡਾ ਰਿਲੇਸ਼ਨਸ਼ਿਪ ਜਿਹੜੇ ਨੇ ਜੀ ਉਹ ਬਹੁਤ ਤਣਾਅਪੂਰਨ ਨੇ ਅਤੇ ਹੋਰ ਜ਼ਿਆਦਾ ਵਿਗੜਨ ਦੀ ਇਹਨਾਂ ਦੀ ਸੰਭਾਵਨਾ ਬਣੀ ਹੋਈ ਹੈ ਯੂਨਾਈਟਿਡ ਸਟੇਟਸ ਜਿਹੜੇ ਸੀ ਉਹਨਾਂ ਨੇ ਤਕਰੀਬਨ $1 ਬਿਲੀਅਨ ਦੀ ਕੀਮਤ ਦੀਆਂ ਕੈਨੇਡੀਅਨ ਵਸਤਾਂ ਅਤੇ ਜਿਨ੍ਹਾਂ ਵਿੱਚ ਅਲਕੋਹਲਿਕ ਬੈਵਰੇਜ ਡੇਅਰੀ ਪ੍ਰੋਡਕਟ ਅਤੇ ਮੋਟਰਸਾਈਕਲ ਵਗੈਰਾ ਨੇ ਉਹਨਾਂ 'ਤੇ ਬੈਨ ਲਾ ਦਿੱਤਾ ਸੋ ਇਹ ਬੈਨ ਜਿਹੜਾ ਹੈ 880 ਮਿਲੀਅਨ ਦੋਵਾਂ ਦੇਸ਼ਾਂ ਦਾ ਟੂ ਵੇ ਐਨੂਅਲ ਟ੍ਰੇਡ ਜਿਹੜਾ ਇਹਨਾਂ ਮੁੱਦੇ ਇਹਨਾਂ 'ਤੇ ਹੈ ਉਹਨਾਂ 'ਤੇ ਅਸਰ ਬਹੁਤ ਜ਼ਿਆਦਾ ਤਾਂ ਨਹੀਂ ਹੈ ਪਰ ਇਹ ਇਸ ਚੀਜ਼ ਨੂੰ ਦਰਸਾਉਂਦਾ ਹੈ ਕਿ ਕੈਨੇਡਾ ਅਤੇ ਅਮਰੀਕਾ ਦੇ ਵਪਾਰਕ ਸੰਬੰਧ ਇਸ ਵੇਲੇ ਕਿੱਥੇ ਪਹੁੰਚੇ ਹੋਏ ਨੇ ਸੋ ਇੱਧਰ ਕੈਨੇਡੀਅਨ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਨੇ ਅਤੇ ਕੈਨੇਡਾ ਦੇ ਯੂ ਐਸ ਟ੍ਰੇਡ ਮਿਨਿਸਟਰ ਡੋਮਿਨਿਕ ਲੀਬਲਿੰਗ ਕਹਿੰਦੇ ਨੇ ਕਿ ਮੈਂ ਸੂਬਾਈ ਅਤੇ ਖੇਤਰੀ ਜਿਹੜੇ ਸਾਡੇ ਆਗੂ ਨੇ ਜਾਂ ਹਮਰੁਤਬਾ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਹੀ ਮੁਲਕ ਦੇ ਵਿੱਚ ਫਰੀ ਇੰਟਰਪ੍ਰੋਮੈਸ਼ਨਲ ਟ੍ਰੇਡ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੇ ਹਾਂ ਸੋ ਬੈਰੀਅਰਸ ਕਿਹੜੇ ਨੇ ਇੰਟਰਪ੍ਰੋਮੈਸ਼ਨਲ ਟ੍ਰੇਡ ਦੇ ਵਿੱਚ ਅਤੇ ਕਿਉਂ ਹਨ ਪਹਿਲੀ ਨਜ਼ਰ ਇਹੋ ਅਤੇ ਇਹਨਾਂ ਨੇ ਹੁਣ ਤੱਕ ਕਿਉਂ ਨਹੀਂ ਇਹਨਾਂ 'ਤੇ ਵਿਚਾਰ ਕੀਤੀ ਗਈ ਜਦਕਿ ਦਿਸ ਰਿਹਾ ਸੀ ਕਿ ਅਮਰੀਕਾ 'ਤੇ ਜ਼ਿਆਦਾ ਰਿਲਾਇੰਸ ਹੈ ਸਾਡੀ ਉਹਨਾਂ 'ਤੇ ਜ਼ਿਆਦਾ ਡਿਪੈਂਡੈਂਟ ਹੈ ਸੋ ਇਹ ਬਹੁਤ ਵੱਡੇ ਸਵਾਲ ਨੇ ਵਿਰੋਧੀ ਪਾਰਟੀਆਂ ਪੁੱਛ ਰਹੀਆਂ ਨੇ ਪਰ ਟਰੰਪ ਹੁਣ ਇਹ ਮੰਨਦੇ ਨੇ ਇੰਪੋਰਟ ਬੈਨ ਤੋਂ ਲੱਗਣ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਅਤੇ ਉਹਨਾਂ ਨੂੰ

ਉਹਨਾਂ ਨੇ ਪਹਿਲਾਂ ਹਾਲਾਂਕਿ ਕਿਹਾ ਸੀ ਕੁਛ ਦਿਨ ਪਹਿਲਾਂ ਕਿ ਕੈਨੇਡਾ ਨਾਲ ਸਮਝੌਤਾ ਸਾਡਾ ਛੇਤੀ ਹੋ ਜਾਣਾ, ਅਤੇ ਹੁਣ ਉਹਨਾਂ ਨੇ ਓਵਲ ਆਫਿਸ ਦੇ ਵਿੱਚ ਕਿਹਾ ਕਿ ਕਹਿੰਦੇ ਮੈਨੂੰ ਲੱਗਦਾ ਕਿ 3-4 ਹਫ਼ਤਿਆਂ ਵਿੱਚ ਕੈਨੇਡਾ ਵਾਲੇ ਸਾਡੇ ਨਾਲ ਸੰਪਰਕ ਕਰਨਗੇ ਅਤੇ US ਯੂਨਾਈਟਿਡ ਸਟੇਟਸ ਵਿਲ ਵਿਨ ਐਵਰੀਥਿੰਗ, ਅਸੀਂ ਸਭ ਕੁਛ ਜਿੱਤ ਲੈਣਾ, ਦੇਅਰ ਗੁਨ ਕਮ ਐਂਡ ਦੇਅਰ ਗੁਨ ਸੇ ਸਰ ਵੀ ਆਰ ਸੋਰੀ। ਇਹ ਲਫ਼ਜ਼ ਵਰਤੇ ਨੇ ਟਰੰਪ ਨੇ ਵੀ ਮੈਨੂੰ ਕੈਨੇਡਾ ਵਾਲੇ ਕਹਿਣਗੇ ਆ ਕੇ ਸਰ ਵੀ ਆਰ ਸੋਰੀ, ਅਤੇ ਯੂਨਾਈਟਿਡ ਸਟੇਟਸ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਟ੍ਰੀਟ ਕੀਤਾ ਅਤੇ ਮੈਨੂੰ ਲੱਗਦਾ ਕਿ ਡੀਲ ਹੋ ਜਾਣੀ ਹੈ ਪਰ ਇਹ ਸਹੀ ਹੋਣੀ ਚਾਹੀਦੀ ਹੈ। ਸੋ ਇਹ ਇਸ ਵੇਲੇ ਤਾਜ਼ਾ ਜਿਹੜੇ ਹਾਲਾਤ ਨੇ ਜੀ। ਸੋ ਇਹ ਇਸ ਜੋ ਲੇਟੈਸਟ ਬੈਨ ਜਿਹੜੀਆਂ ਚੀਜ਼ਾਂ 'ਤੇ ਹੈਗੇ ਨੇ ਇਹਨਾਂ ਦਾ ਵੱਡਾ ਇੰਪੈਕਟ ਹੋ ਸਕਦਾ ਹੈ ਕੈਨੇਡੀਅਨ ਆਰਥਿਕਤਾ 'ਤੇ, ਅਤੇ ਉੱਧਰ ਅਮਰੀਕਾ ਦੇ ਵਿੱਚ ਕਿੰਨਾ ਕੁ ਹੋਵੇਗਾ ਇਹਦਾ ਪਤਾ ਨਹੀਂ ਹੈ, ਲੇਕਿਨ ਹਲੇ ਬਹੁਤ ਸਾਰੀਆਂ ਚੀਜ਼ਾਂ ਨੇ। ਆਪ ਜੀ ਨੂੰ ਪਤਾ ਹੈ ਕਿ ਹੈਮਿਲਟਨ ਦੇ ਵਿੱਚ ਇੱਕ ਸਟੀਲ ਪਲਾਂਟ ਜੋ ਹੈ ਉਹਨਾਂ ਵੱਲੋਂ 500 ਬਲਕਿ ਇਹ ਨਹੀਂ ਪਤਾ ਕਿ ਐਗਜੈਕਟਲੀ 500 ਦੇ ਲਾਗੇ ਛਾਗੇ ਨੇ ਜਾਂ 300 ਦੇ ਆਸ ਪਾਸ ਹੈਗੇ ਨੇ ਜਿਹੜੇ ਦੱਸੇ ਜਾਂਦੇ ਨੇ ਕਿ ਉਹਨਾਂ ਨੇ ਵਰਕਰ ਲੇ ਆਫ ਕਰਨੇ ਨੇ। ਉਸ ਤੋਂ ਬਾਅਦ ਕੋਈ ਜੋ ਕਾਫੀ ਰੌਲਾ ਰੱਪਾ ਜਿਹੜਾ ਪਿਆ ਕਿ ਜੋ ਉਹ ਕੰਪਨੀ ਹੈ ਉਸਨੂੰ ਇੱਕ ਕਲੀਵਲੈਂਡ ਦੀ ਕੰਪਨੀ ਨੇ ਖਰੀਦ ਲਿਆ ਸੀ, ਉਹ ਹੈ ਉਹਦੀ ਕੰਪਨੀ ਨੇ ਖਰੀਦ ਲਿਆ ਸੀ, ਅਤੇ ਉਹ ਅਮਰੀਕਨ ਕੰਪਨੀ ਹੈ ਹੁਣ ਆਪਣੇ ਹਿਸਾਬ ਨਾਲ ਚੱਲਣਗੇ ਉਹ, ਪਰ ਉੱਥੇ ਦੇ ਮੇਅਰ ਅਤੇ ਹੋਰ ਬੜੇ ਲੋਕ ਜਿਹੜੇ ਹੈਮਿਲਟਨ ਦੇ ਨਾਰਾਜ਼ ਹੋਏ ਨੇ ਇਸ ਗੱਲ ਤੋਂ ਕਿ ਕਿਵੇਂ ਪਲਾਂਟ ਦੇ ਵਿੱਚੋਂ ਇਵੇਂ ਬੰਦਿਆਂ ਦੀ ਛੁੱਟੀ ਕੀਤੀ ਜਾ ਰਹੀ ਹੈ, ਪਰ ਇਹ ਹੋ ਰਿਹਾ। ਇੱਧਰ ਇੱਕ ਖਬਰ ਇਹ ਵੀ ਹੈ ਕਿ ਡੋਨਲਡ ਟਰੰਪ ਨੇ ਇੱਕ ਅਨਾਊਂਸ ਕੀਤਾ ਸੀ ਕਿ ਇੱਕ $15 billion ਦੀ ਲਾਗਤ ਵਾਲਾ ਸਟੀਲ ਦਾ ਬਹੁਤ ਵੱਡਾ ਪਲਾਂਟ ਅਮਰੀਕਾ ਵਿੱਚ ਲੱਗਣ ਜਾ ਰਿਹਾ। ਹੁਣ ਇਹ ਪਲਾਂਟ ਦੇ ਬਾਰੇ ਉਹਨਾਂ ਨੇ ਜੋ ਐਲਾਨ ਕੀਤਾ, ਇਹ $15 billion ਦਾ ਪਲਾਂਟ ਅਗਰ ਲੱਗ ਜਾਂਦਾ ਹੈ ਤਾਂ ਅਮਰੀਕਾ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਟੀਲ ਪਲਾਂਟ ਹੋਵੇਗਾ। ਅਤੇ ਪਰ ਇਹਦੇ ਵਿੱਚ ਕੁਛ ਚੀਜ਼ਾਂ ਰਿਪੋਰਟਸ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਈਆਂ ਨੇ, ਕਿਹਾ ਜਾਂਦਾ ਹੈ ਕਿ ਜਿਸ ਕੰਪਨੀ ਨੇ ਉਹ ਪਲਾਂਟ ਲਾਉਣ ਦਾ ਵਾਅਦਾ ਕੀਤਾ ਅਤੇ ਉਹਦੇ ਸੰਬੰਧ ਜਿਹੜੇ ਨੇ ਉਹ ਰੂਸ ਦੀ ਸਰਕਾਰ ਦੇ ਨਾਲ ਨੇ। ਇਹ ਫਰਮ ਜਿਹੜੀ ਸਟੀਲ ਫੈਕਟਰੀ ਲਾਵੇਗੀ ਇਹ ਇੰਡੀਆ ਦੀ ਫਰਮ ਹੈ ਜੀ। ਜੀ ਹਾਂ, ਇਹ ਸਾਰ ਗਰੁੱਪ ਜੋ ਕਿ ਚਲਾਉਂਦਾ ਹੈ ਮਿਸਾਬੀ ਮੈਟਾਲਿਕਸ ਇਹਨਾਂ ਦੀ ਕੰਪਨੀ ਹੈ ਅਤੇ ਇਹ ਮਿਨੀਸੋਟਾ ਦੇ ਵਿੱਚ ਬੇਸਡ ਹੈ US ਦੇ ਵਿੱਚ ਇਸ ਵੇਲੇ। ਰਵੀ ਰੋਈਆ ਉਹਦੇ ਜਿਹੜੇ ਨੇ ਕੋ ਫਾਊਂਡਰ ਨੇ ਇਹ ਸਾਰ ਗਰੁੱਪ ਦੇ, ਸਾਰ ਬਹੁਤ ਵੱਡਾ ਗਰੁੱਪ ਹੈ ਇੰਡੀਆ ਦੇ ਵਿੱਚ। ਅਤੇ ਇਹਦੇ ਵਿੱਚ ਇਹਦੇ ਬਾਰੇ ਇੱਕ ਖਬਰ ਹੈ ਕਿ ਅੱਜ ਤੋਂ 10 ਸਾਲ ਪਹਿਲਾਂ ਉਹਨਾਂ ਦੇ ਵਲਾਦੀਮੀਰ ਪੁਤਿਨ ਰਸ਼ੀਆ ਦੇ ਪ੍ਰੈਜੀਡੈਂਟ ਦੇ ਨਾਲ ਬਹੁਤ ਚੰਗੇ ਸੰਬੰਧ ਦੇਖੇ ਗਏ ਅਤੇ ਸਟੀਲ ਅਤੇ ਮੈਟਾਲਿਕਸ ਜਿਹੜੇ ਨੇ ਉਹ ਉਹਨਾਂ ਦੇ ਅਸਾਰ ਦੀ ਇਕੱਲੀ ਜਿਹੜੀ ਮਿਨਰਲ ਅਤੇ ਨੈਚੁਰਲ ਰਿਸੋਰਸ ਦੇ ਨਾਲ ਅਲਾਇੰਸ ਨਹੀਂ ਹੈ ਅਤੇ ਤੇਲ ਦੇ ਨਾਲ ਵੀ ਜੁੜੇ ਹੋਏ ਨੇ। ਇੰਡੀਆ ਦੀ ਲਾਰਜੈਸਟ ਪ੍ਰਾਈਵੇਟ ਆਇਲ ਰਿਫਾਇਨਰੀ ਜਿਹੜੀ ਹੈ ਇਹ ਰਸ਼ੀਆ ਦੇ ਨਾਲ ਮਿਲ ਕੇ $2016 ਦੇ ਵਿੱਚ $13 billion ਦੇ ਨਾਲ ਲਾਈ ਸੀ ਐਸਾਇਰ ਆਇਲ ਨੇ, ਜਿਸ ਦਾ ਨਾਮ ਬਦਲ ਕੇ ਬਾਅਦ ਵਿੱਚ ਨਿਆਰਾ ਐਨਰਜੀ ਗਰੁੱਪ ਰੱਖ ਦਿੱਤਾ ਗਿਆ ਸੀ। ਨਿਆਰਾ ਐਨਰਜੀ ਜਿਹੜੀ ਹੈ ਇਸ ਨੂੰ ਰਸ਼ੀਆ ਦੀ ਗੈਸ ਮੇਜਰ ਜਿਹੜੀ ਹੈ ਰੋਸਨੈਫਿਟ ਜਿਹੜੀ ਹੈ ਓਨ ਕਰਦੀ ਹੈ, ਅੱਧੀ ਮਾਲਕੀ ਉਹਨਾਂ ਦੀ ਹੈ। ਅਤੇ ਇਹ ਜਿਹੜੀ ਕੰਪਨੀ ਹੈ ਇਸ 'ਤੇ ਬਹੁਤ ਵੱਡੀ ਨਜ਼ਰ ਹੈ ਅਮਰੀਕਾ ਦੀ, ਯੂਰਪੀਅਨ ਯੂਨੀਅਨ ਦੀ, ਕੈਨੇਡਾ ਵਾਲਿਆਂ ਦੀ ਕਿ ਇਹ ਰੂਸ ਨੂੰ ਪੈਸਾ ਜਿਹੜਾ ਹੈ ਰੂਸ ਦੀ ਸਰਕਾਰ ਨੂੰ ਇਸ ਕੰਪਨੀ ਤੋਂ ਆਉਂਦਾ ਹੈ ਅਤੇ ਮੁਲਕਾਂ ਨੂੰ ਤੇਲ ਵੇਚਦੀ, ਤਾਂ ਉਸਦਾ ਤੇਲ ਵੇਚਣਾ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਹੈ ਅਮਰੀਕਨ ਸਰਕਾਰ ਬਹੁਤ ਵਾਰੀ ਜਾਂ ਹੋਰ ਵੀ ਸਰਕਾਰਾਂ ਕਰ ਚੁੱਕੀਆਂ ਨੇ। ਸੋ ਇਹ ਉਹੀ ਗਰੁੱਪ ਹੈ ਅਤੇ ਇਸ ਵਾਰੀ ਡੋਨਲਡ ਟਰੰਪ ਸਾਹਿਬ ਦੀਆਂ ਅੱਖਾਂ ਬੰਦ ਨੇ ਅਤੇ ਇੱਕ ਪਾਸੇ ਲੋਕਾਂ ਦੇ ਗਲ ਘੁੱਟੇ ਜਾ ਰਹੇ ਨੇ ਅਤੇ ਦੂਸਰੇ ਪਾਸੇ ਜਿਹੜਾ ਹੈ ਇਸ ਚੀਜ਼ ਨੂੰ ਪ੍ਰਚਾਰਿਆ ਜਾ ਰਿਹਾ ਕਿ ਇਹ ਜਿਹੜੀ ਕੰਪਨੀ ਹੈ ਇਹ ਸਾਡੇ ਮੁਲਕ ਦੇ ਵਿੱਚ $15 billion ਦੀ ਲਾਗਤ ਵਾਲਾ ਪਲਾਂਟ ਲਾਵੇਗੀ। ਨਿਆਰਾ ਜਿਹੜਾ ਹੈ ਉਹ ਐਸਾਰ ਦੀ ਬ੍ਰੈਂਡਿੰਗ ਜਿਹੜੀ ਹੈ ਇੰਡੀਆ ਦੇ ਵਿੱਚ ਕਾਫੀ ਉਹਨਾਂ ਦੀ ਵੱਡੀ ਹੈ, ਹਜ਼ਾਰਾਂ ਪੈਟਰੋਲ ਪੰਪ ਨੇ ਇੰਡੀਆ ਦੇ ਵਿੱਚ ਅਤੇ ਨਿਆਰਾ ਕੰਪਨੀ ਯੂਰਪੀਅਨ ਯੂਨੀਅਨ ਦੀਆਂ ਸੈਂਕਸ਼ਨ ਦਾ ਸਾਹਮਣਾ ਕਰਨਾ ਕਰ ਰਹੀ ਹੈ। ਸੋ ਗਰੁੱਪ ਇਹ ਹੋਈ ਹੈ ਪਰ ਇੱਧਰ ਡੋਨਲਡ ਟਰੰਪ ਸਾਹਿਬ ਕੰਮ ਖਿੱਚਦੇ ਜਾ ਰਹੇ ਨੇ ਜੀ ਅਤੇ ਇਹ ਇੱਥੇ ਫਿਰ ਜਿਹੜਾ ਉਹਨਾਂ ਨੇ ਇਨਵੈਸਟਮੈਂਟ ਜਦੋਂ ਆਉਣੀ ਹੈ ਅਤੇ ਫਿਰ ਬਾਕੀ ਚੀਜ਼ਾਂ ਨੂੰ ਉਹਨਾਂ ਨੇ ਪਿੱਛੇ ਸੁੱਟ ਦੇਣਾ ਹੈ।

0: ਕੈਨੇਡਾ ਦੀ ਇਕਨੋਮੀ ਦੀ ਗਰੋਥ ਵੱਲ ਸਾਰਿਆਂ ਦਾ ਧਿਆਨ ਹੈ ਅਤੇ ਇਹਦੇ ਬਾਰੇ ਜਿਹੜੀ ਰਿਪੋਰਟ ਸਟੈਟਸ ਕਹਿੰਦੀ ਆਈ ਹੈ ਜੀ ਸਟੈਟਿਸਟਿਕਸ ਕੈਨੇਡਾ ਦੀ, ਗਰੋਸ ਡੋਮੈਸਟਿਕ ਪ੍ਰੋਡਕਟ ਜਿਹੜੀ ਹੈ ਉਹ ਜੁਲਾਈ ਦੇ ਵਿੱਚ ਅਨਚੇਂਜ ਰਹੀ ਹੈ ਅਤੇ ਸੈਕਿੰਡ ਕੁਆਟਰ ਕਹਿੰਦੇ ਚੰਗਾ ਸੀਗਾ ਇਕੋਨਮੀ ਲਈ, ਪਰ ਏਜੰਸੀ ਦਾ ਕਹਿਣਾ ਹੈ ਕਿ ਰਿਜ਼ਲਟਸ ਜਿਹੜੇ ਨੇ ਕੰਸਟਰਕਸ਼ਨ ਸੈਕਟਰ ਦੇ ਵਿੱਚ ਕੁਛ ਇੰਪਰੂਵਮੈਂਟ ਹੈ, ਜੁਲਾਈ ਦੇ ਵਿੱਚ 1.3% ਗੇਨ ਹੈ ਜੋ ਕਿ ਚੌਥਾ ਲਗਾਤਾਰ ਮਹੀਨਾ ਗਰੋਥ ਦਾ। 2025 ਅਤੇ ਅਰਲੀ 26 ਦੇ ਵਿੱਚ ਥੋੜ੍ਹੇ ਡਿਕਲਾਈਨ ਸੀਗੇ ਅਤੇ ਪਰ ਕੁਛ ਬਾਕੀ ਫੀਲਡਸ ਦੇ ਵਿੱਚ ਜੀ ਡੀ ਪੀ ਜਿਹੜੀ ਹੈ ਉਹ 0% ਗਰੋਥ ਨਾਲ ਜਿਹੜੀ ਆ ਉਹ ਅਟਕੀ ਹੋਈ ਹੈ ਜੁਲਾਈ ਦੇ ਵਿੱਚ। ਡਿਕਲਾਈਨਸ ਜਿਹੜੇ ਨੇ ਕਿਹੜੀਆਂ ਚੀਜ਼ਾਂ ਵਿੱਚ ਘਾਟ ਹੈਗੀ ਹੈ ਜੀ, ਉਹ ਹੈਗੇ ਨੇ ਮੈਨੂਫੈਕਚਰਿੰਗ ਹੈ, ਮਾਈਨਿੰਗ ਹੈ, ਕੁਆਰਿੰਗ ਹੈ, ਓਇਲ ਗੈਸ ਐਕਸਟ੍ਰੈਕਸ਼ਨ, ਹਰ ਚੀਜ਼ ਦੇ ਵਿੱਚ ਜਿਹੜੀ ਗਰੋਥ ਹੈ ਰੁਕੀ ਹੋਈ ਹੈ ਅਤੇ ਰਿਟੇਲ ਅਤੇ ਹੋਲਸੇਲ ਟ੍ਰੇਡ ਦੇ ਵਿੱਚ ਵੀ ਘਾਟਾ ਪੈ ਰਿਹਾ। ਸੋ ਕੁਛ ਚੀਜ਼ਾਂ ਦੇ ਵਿੱਚ ਵਾਧਾ, ਰਿਟੇਲਿੰਗ ਐਕਟੀਵਿਟੀ ਜਿਹੜੀ ਹੈ ਉਹ ਕਮਜ਼ੋਰ ਦੱਸੀ ਜਾ ਰਹੀ ਹੈ ਜੀ। ਸੋ ਇਸ ਵੇਲੇ ਸਟੈਟਸ ਕੈਮ ਦੀ ਜਿਹੜੀ ਰਿਪੋਰਟ ਹੈ ਉਹ ਕੈਨੇਡੀਅਨ ਇਕੋਨਮੀ ਦੀ ਧੁੰਦਲੀ ਤਸਵੀਰ ਪੇਸ਼ ਕਰਦੀ ਹੋਈ ਸਾਨੂੰ ਨਜ਼ਰ ਆ ਰਹੀ ਹੈ ਜੀ।
1: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਉਹ ਇਸੇ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ

0: ਸਮਾਂ ਆ ਗਿਆ
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 4036162445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732-1208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ
3: ਬ੍ਰੇਕ ਤੋਂ ਬਾਅਦ ਫੇਰ ਸਵਾਗਤ ਹੈ ਜੀ ਤੇ ਅਸੀਂ ਖਬਰਾਂ ਜਾਰੀ ਰੱਖਦੇ ਹਾਂ ਲੇਕਿਨ ਜਿਹੜਾ ਮਾਰਕੀਟ ਦੀ ਥੋੜੀ ਜੀ ਖਬਰਸਾਰ ਲੈ ਲਈਏ WTI ਕਰੂਡ ਆਇਲ ਜੋ ਹੈ ਜੀ $88.99 ਪਰ ਬੈਰਲ ਦੇ ਲਾ ਕੇ ਟਰੇਡ ਹੋ ਰਿਹਾ ਤੇ ਬ੍ਰੈਂਟ ਕਰੂਡ $102-3 ਦੇ ਦਰਮਿਆਨ ਇਸ ਵੇਲੇ ਟਰੇਡ ਹੋ ਰਿਹਾ ਜੀ ਇੱਕ ਅਮਰੀਕਨ ਦੇ ਤੁਹਾਨੂੰ $1.41 ਕੈਨੇਡੀਅਨ $1.41 ਕੈਨੇਡੀਅਨ ਮਿਲਣਗੇ ਤੇ ਇੱਕ ਕੈਨੇਡੀਅਨ ਦੇ 70 ਸੈਂਟ ਤੁਹਾਨੂੰ ਅਮਰੀਕਾ ਦੇ ਮਿਲ ਜਾਣਗੇ ਇੱਕ ਅਮਰੀਕਨ ਦੇ ₹95.88 ₹95.88 ਤੇ ਇੱਕ ਕੈਨੇਡੀਅਨ ਦੇ ₹67.67 ₹67 ਮਿਲ ਜਾਣਗੇ ਜੀ ਕੱਲ ਬੜੀ ਵਿਸਥਾਰ ਨਾਲ ਵੱਡੀ ਖਬਰ ਜਿਹੜੀ ਹੈ ਉਹ ਸਾਂਝੀ ਕੀਤੀ ਸੀ ਅਸੀਂ ਗੋਲਡੀ ਬਰਾਡ ਨੂੰ ਫੜਨ ਲਈ FBI ਨੇ ਬਾਉਂਟੀ ਦਾ ਜਿਹੜਾ ਐਲਾਨ ਕੀਤਾ ਕਿ $1 million ਜੇ ਉਹਦੀ ਜਿਹੜਾ ਉਹਦੀ ਗ੍ਰਿਫਤਾਰੀ ਕਰਵਾਏਗਾ ਉਹਨੂੰ ਦਿੱਤਾ ਜਾਵੇਗਾ ਇੱਧਰ ਇੰਡੀਆ ਦੇ ਵਿੱਚ ਵੀ ਪੁਲਿਸ ਤੇ ਲੱਭਦੀ ਰਹੀ ਹੈ ਉਸਨੂੰ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕੀਤੀਆਂ ਗਈਆਂ ਨੇ ਭਗਵੰਤ ਮਾਨ ਹੋ ਰਹੀ ਇੱਕ ਵਾਰ ਕਹਿ ਦਿੱਤਾ ਸੀ ਕਿ ਮੈਨੂੰ ਪਤਾ ਲੱਗਾ ਅਮਰੀਕਾ ਵਿੱਚ ਫੜੇ ਗਏ ਨੇ ਖੈਰ ਉਹ ਗੱਲ ਸੱਚ ਨਹੀਂ ਸੀ

ਤੇ ਉਹ ਵੀ ਝੂਠੇ ਪਏ ਛਿੱਥੇ ਪਏ ਉਤੋਂ ਕੱਚੀ ਗੱਲ ਕਰਕੇ ਖੈਰ ਇਧਰੋਂ ਪੰਜਾਬ ਪੁਲਿਸ ਦਾ ਬਿਆਨ ਆਇਆ ਜੀ ਕਿ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਜੋ ਇਹ ਐਲਾਨ ਕੀਤਾ ਹੈ ਗੋਲਡੀ ਬ੍ਰਾਂਡ ਨੂੰ ਫੰਡ ਲਈ ਇਹਦਾ ਅਸੀਂ ਸਵਾਗਤ ਕਰਦੇ ਹਾਂ ਸੀਨੀਅਰ ਅਫਸਰ ਇਹ ਕਹਿੰਦੇ ਨੇ ਕਿ ਕੈਨੇਡੀਅਨ ਅਥਾਰਟੀਜ਼ ਨੇ ਇੱਥੇ ਕੱਚਾ ਕੰਮ ਕੀਤਾ ਜੇ ਉਹਨਾਂ ਨੇ ਗੋਲਡੀ ਬ੍ਰਾਂਡ ਨੂੰ ਪਹਿਲਾਂ ਫੜਿਆ ਹੁੰਦਾ ਅਤੇ ਪੰਜਾਬ ਪੁਲਿਸ ਦੀ ਵਾਰਨਿੰਗ ਨੂੰ ਸੀਰੀਅਸਲੀ ਲਿਆ ਹੁੰਦਾ ਤਾਂ ਨੌਬਤ ਨਾ ਆਉਂਦੀ ਇੱਕ ਸੀਨੀਅਰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਅਫਸਰ ਨੇ ਕਿਹਾ ਕਿ ਅਸੀਂ ਨੌਰਥ ਅਮਰੀਕਾ ਦੇ ਵਿੱਚ ਗੋਲਡੀ ਬ੍ਰਾਂਡ ਨੂੰ ਫੜਨ ਲਈ ਸੈਂਟਰਲ ਏਜੰਸੀਆਂ ਦੇ ਜ਼ਰੀਏ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਅਤੇ ਕੈਨੇਡੀਅਨ ਐਟੀਚਿਊਡ ਜਿਹੜਾ 2022 ਤੋਂ ਲੈ ਕੇ 2024 ਤੱਕ ਰਿਹਾ ਅਤੇ ਉਸ ਤੋਂ ਅਸੀਂ ਬਹੁਤ ਨਿਰਾਸ਼ ਹਾਂ ਅਤੇ ਪੰਜਾਬ ਪੁਲਿਸ ਨੇ ਕਹਿੰਦੇ ਕੈਨੇਡੀਅਨ ਅਥਾਰਟੀਆਂ ਨੂੰ ਉਸਦੀ ਲੋਕੇਸ਼ਨ ਸਭ ਕੁਛ ਦਿੱਤਾ ਇੰਟਰਪੋਲ ਰੈੱਡ ਕੋਰਨਰ ਨੋਟਿਸ ਵੀ ਦਿੱਤਾ ਅਤੇ ਕੈਨੇਡਾਜ਼ ਬੀ ਔਨ ਲੁੱਕ ਆਊਟ ਬੋਲੋ ਲਿਸਟ 'ਤੇ ਹੋਣ ਦੇ ਬਾਵਜੂਦ ਵੀ ਕੋਈ ਅਰੈਸਟ ਨਹੀਂ ਕੀਤੀ ਗਈ ਅਤੇ ਅਸੀਂ ਨੋਟ ਕਰ ਰਹੇ ਹਾਂ ਹੁਣ ਕੰਸਰਨ ਦੇ ਨਾਲ ਕਿ ਉਸਨੂੰ ਬੋਲੋ ਲਿਸਟ ਤੋਂ ਬਿਨਾਂ ਕਿਸੇ ਐਕਸਪਲੈਨੇਸ਼ਨ ਤੋਂ ਹਟਾ ਦਿੱਤਾ ਗਿਆ ਸੋ ਪੰਜਾਬ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਕੈਨੇਡੀਅਨ ਅਥਾਰਟੀ ਨਾਲ ਨਾਰਾਜ਼ ਨੇ ਕਿ ਇੰਨਾ ਲੰਬਾ ਸਮਾਂ ਜੋ ਅਸੀਂ ਵਾਰਨਿੰਗ ਦਿੱਤੀਆਂ ਉਹਨਾਂ ਨੂੰ ਤੁਸੀਂ ਇਗਨੋਰ ਕੀਤਾ ਸੋ ਗੋਲਡੀ ਬ੍ਰਾਂਡ ਦੀ ਅਰੈਸਟ ਜਿਹੜੀ ਹੈ ਕਿੱਦਾਂ ਹੋਵੇਗੀ ਇਹ ਤਾਂ ਪਤਾ ਨਹੀਂ ਹੈ ਅਤੇ ਗੋਲਡੀ ਬ੍ਰਾਂਡ ਦੇ ਮਾਪੇ ਸ਼ਮਸ਼ੇਰ ਸਿੰਘ ਉਸਦਾ ਬਾਪ ਜੋ ਪੰਜਾਬ ਪੁਲਿਸ ਦਾ ਸਾਬਕਾ ASI ਹੈ ਅਤੇ ਪ੍ਰੀਤਪਾਲ ਕੌਰ ਉਸਦੀ ਮਾਂ ਉਹਨਾਂ ਨੂੰ 26 ਜਨਵਰੀ 2024 ਦੇ ਵਿੱਚ ਇੱਕ ਫਰੌਤੀਆਂ ਦੇ ਕੇਸ ਵਿੱਚ ਫੜਿਆ ਗਿਆ ਸੀ ਬਾਅਦ ਵਿੱਚ ਜਿਹੜਾ ਹੈ ਉਹ ਉਹਨਾਂ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਇਸ ਤੋਂ ਬਾਅਦ ਵੀ ਗੋਲਡੀ ਬ੍ਰਾਂਡ ਭੜਕੇ ਸੀ ਉਹਨਾਂ ਦੀ ਵੀਡੀਓ ਜਾਂ ਆਡੀਓ ਵਗੈਰਾ ਆਈਆਂ ਸੀ ਸ਼ਾਇਦ ਸੋ ਇਹ ਸਭ ਕਹਾਣੀ ਚੱਲ ਰਹੀ ਹੈ ਅਤੇ ਪੰਜਾਬ ਪੁਲਿਸ ਦੀ ਨਾਰਾਜ਼ਗੀ ਕੈਨੇਡੀਅਨ ਅਥਾਰਟੀਜ਼ ਦੇ ਨਾਲ ਹੈ ਜੀ ਗੱਲ ਜਿਹੜਾ ਮਾਰਕ ਕਾਰਨੀ ਹੋਰਾਂ ਦੀ ਕਰਦੇ ਹਾਂ ਜੀ ਸਾਡੇ ਪ੍ਰਾਈਮ ਮਨਿਸਟਰ ਸਾਹਿਬ ਕੀ ਕਹਿੰਦੇ ਨੇ ਪ੍ਰਾਈਮ ਮਨਿਸਟਰ ਹੋਰੀ ਆਪ ਜੀ ਨੂੰ ਪਤਾ ਹੈ ਕਿ ਇਮੀਗ੍ਰੇਸ਼ਨ 'ਤੇ ਬਹੁਤ ਜ਼ਿਆਦਾ ਸਕਰੂ ਕੱਸਿਆ ਗਿਆ ਬਹੁਤ ਜ਼ਿਆਦਾ ਦਰਵਾਜ਼ੇ ਘੁੱਟ ਦਿੱਤੇ ਗਏ ਇੱਥੇ ਆਏ ਹੋਏ ਲੱਖਾਂ ਕੱਚੇ ਵਸਨੀਕਾਂ ਨੂੰ ਵਾਪਸ ਜਾਣਾ ਪੈ ਰਿਹਾ ਕਿਉਂਕਿ ਅੱਗੇ ਨਜ਼ਰ ਕੁਛ ਨਹੀਂ ਆ ਰਿਹਾ ਅਤੇ ਕੈਨੇਡਾ ਚੱਲਦਾ ਵੀ ਇਮੀਗ੍ਰੇਸ਼ਨ ਦੇ ਨਾਲ ਹੈ ਇਸ ਗੱਲ 'ਚ ਵੀ ਸੱਚਾਈ ਹੈ ਅਤੇ ਹੁਣ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਸ਼ਾਰਾ ਕੀਤਾ ਇਸ ਗੱਲ ਵੱਲ ਨੂੰ ਕਿ ਅਸੀਂ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਕੰਟਰੋਲ ਵਿੱਚ ਲੈਣ ਦਾ ਅਤੇ ਹੁਣ ਕਹਿੰਦੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੇਸ਼ ਦੀ ਆਬਾਦੀ ਵਧਾਉਣ ਲਈ ਅਤੇ ਕੰਮਕਾਜ ਚੱਲਦਾ ਰੱਖਣ ਲਈ ਅਸੀਂ ਇਸ ਵਿੱਚ ਵਾਧਾ ਕਿਵੇਂ ਕਰਨਾ ਇਮੀਗ੍ਰੇਸ਼ਨ ਦੇ ਵਿੱਚ ਅਤੇ ਉਹ ਕੰਟਰੋਲਡ ਵਾਧਾ ਹੋਣਾ ਚਾਹੀਦਾ ਭਾਵ ਉਹ ਥੋੜ੍ਹਾ ਜਿਹਾ ਕਿਸੇ ਹਿਸਾਬ ਕਿਤਾਬ ਨਾਲ ਹੋਵੇ ਇਹ ਇੱਕ ਇੰਟਰਵਿਊ ਅਮਰੀਕਾ ਦੇ ਵਿੱਚ ਨਿਊਯਾਰਕ ਟਾਈਮਸ ਦੇ ਨਾਲ ਜਿਹੜੀ ਹੋਈ ਉਹਦੇ ਵਿੱਚ ਉਹਨਾਂ ਨੇ ਇਕਸ਼ਾਫ ਕੀਤਾ ਅਤੇ ਉਹ ਕਹਿੰਦੇ ਕਿ ਗੌਰਮੈਂਟ ਜਿਹੜੀ ਹੈ ਰਿਲੀਜ਼ ਕਰਨੀ ਪੈਂਦੀ ਹੈ ਉਹਨਾਂ ਨੂੰ ਇਮੀਗ੍ਰੇਸ਼ਨ ਲੈਵਲ ਅਗਲੇ 3 ਸਾਲਾਂ ਦੇ ਅਤੇ ਹੁਣ ਕੁਐਸਚਨ ਕਹਿੰਦੇ ਇਹ ਹੈ ਕਿ ਅਸੀਂ ਹੁਣ ਸ਼ੁਰੂ ਕਦੋਂ ਕਰੀਏ ਕੰਟਰੋਲਡ ਵਾਧਾ ਪਾਪੂਲੇਸ਼ਨ ਦੇ ਵਿੱਚ ਜੋ ਕਿ ਕੈਨੇਡਾ ਦੀ ਨੇਚਰ ਹੈ ਸੋ ਇਟ ਦੈਟ ਵਿਲ ਹੈਪਨ ਉਹ ਕਹਿੰਦੇ ਨੇ ਕਿ ਬਟ ਵੀ ਜਸਟ ਵਾਂਟ ਟੂ ਮੇਕ ਸ਼ੋਰ ਦੈਟ ਵੀ ਹੈਵ ਗੋਟ ਇਟ ਅੰਡਰ ਕੰਟਰੋਲ ਇਹ ਹੋਵੇਗਾ ਪਰ ਅਸੀਂ ਸਿਰਫ ਇਹ ਯਕੀਨੀ ਬਣਾਉਣਾ ਕਿ ਸਭ ਕੁਝ ਸਾਡੇ ਕੰਟਰੋਲ 'ਚ ਹੋਵੇ ਜੁਲਾਈ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੰਟਰੋਲ ਵਿੱਚ ਲੈਣ ਦਾ ਸਾਰਾ ਕੁਛ ਅਤੇ ਰੈਪਿਡ ਪਾਪੂਲੇਸ਼ਨ ਗਰੋਥ ਜਿਹੜੀ ਹੋਈ ਹੈ ਜਾਂ ਜੋ ਵੀ ਹੋਇਆ ਉਸ ਵਿੱਚ ਅਸੀਂ ਉਸਨੂੰ ਕੰਟਰੋਲ ਕਰ ਲਿਆ ਸੋ ਪਰਮਾਨੈਂਟ ਰੈਜੀਡੈਂਟਸ ਦਾ ਨੰਬਰ ਵਧਾਉਣ ਲਈ ਜਿਹੜੇ ਕੈਨੇਡਾ ਵਿੱਚ ਸੀ ਐਨੂਅਲੀ 5 ਲੱਖ ਸੀ ਪਹਿਲਾਂ ਫਿਰ ਵਧਾ ਘਟਾ ਕੇ 3,60,000 ਤੇ ਇਸ ਵੇਲੇ ਲਿਆਂਦਾ ਗਿਆ ਟੈਂਪਰੇਰੀ ਕਾਮਿਆਂ ਨੂੰ ਵੀ ਜਿਹੜਾ ਹੈ ਉਹ ਘਟਾਇਆ ਗਿਆ ਅਤੇ ਸੀਡੀ ਹੋਵ ਇੰਸਟੀਚਿਊਟ ਦੇ ਇਮੀਗ੍ਰੇਸ਼ਨ ਟਾਰਗੇਟ ਕੌਂਸਲ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਸਰਕਾਰ ਜਿਹੜੀ ਹੈ ਨੰਬਰ ਆਫ ਅਰਾਈਵਲ ਜਿਹੜੀ ਹੈ ਘਟਾਵੇ ਕੌਂਸਲ ਇਹ ਰਿਕਮੈਂਡ ਕਰਦੀ ਹੈ ਕਿ 3,80,000 ਪਰਮਾਨੈਂਟ ਰੈਜੀਡੈਂਟ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਅਗਲੇ ਸਾਲ 2027 ਵਿੱਚ 3.5 ਲੱਖ ਅਤੇ 2029 ਵਿੱਚ 3,40,000 ਕੀਤਾ ਜਾਵੇ ਕੌਂਸਲ ਦੇ ਵਿੱਚ ਕੁਝ ਖਾਸ ਬੰਦੇ ਨੇ ਜੋ ਇਮੀਗ੍ਰੇਸ਼ਨ ਪਾਲਿਸੀ ਨੂੰ ਜਿਹੜੇ ਨੇ ਉਹ ਕਰਦੇ ਨੇ ਜਿਸ ਵਿੱਚ ਜੇਸਨ ਕੈਨੀ ਵੀ ਸ਼ਾਮਲ ਨੇ

ਉਹ ਇੰਨੇ ਕੁ ਜਿਹੜੀ ਇਮੀਗ੍ਰੇਸ਼ਨ ਹੈ ਉਹਦੇ ਹੱਕ ਵਿੱਚ ਨੇ। ਪਰ ਸਰਕਾਰ ਕੀ ਕਰਦੀ ਹੈ ਕਿ ਜਿਸਨ ਕੈਨੀ ਹੋਰਾਂ ਦੀ ਸਲਾਹ ਮੰਨਦੀ ਹੈ ਜਾਂ ਨਹੀਂ ਮੰਨਦੀ ਇਹ ਵੱਖਰੀ ਗੱਲ ਹੈ ਜੀ। ਇੱਧਰ ਅਸੀਂ ਅਲਬਰਟਾ ਦੇ ਵਿੱਚ ਸੈਪਰੇਸ਼ਨ ਦਾ ਜੋ ਰੌਲਾ ਪਾਇਆ ਹੋਇਆ ਹੈ ਜੀ ਅਤੇ ਅਸੀਂ ਉਹਦੇ ਬਾਰੇ ਅਸੀਂ ਥੋੜ੍ਹੀ ਜਿਹੀ ਚਰਚਾ ਕਰ ਲਈਏ ਅਤੇ ਇਹਦੇ ਬਾਰੇ ਕੈਲਗਰੀ ਚੈਂਬਰ ਆਫ ਕਾਮਰਸ ਦੀ ਰਿਪੋਰਟ ਇਹ ਕਹਿੰਦੀ ਹੈ ਕਿ 44,000 ਤੋਂ 69,000 ਜੋਬ ਜਿਹੜੀਆਂ ਨੇ ਅਲਬਰਟਾ ਦੇ ਵਿੱਚ ਕੈਲਗਰੀ ਦੇ ਵਿੱਚ ਜਾ ਸਕਦੀਆਂ ਨੇ ਇਹ ਜੇ ਵਪਾਰਕ ਖਰਚੇ ਵੱਧਦੇ ਨੇ ਤਾਂ ਅਲਬਰਟਾ ਵੱਖ ਹੋ ਜਾਂਦਾ। ਏਅਰਪੋਰਟ ਦੇ ਵਿੱਚ ਕੈਲਗਰੀ ਚੈਂਬਰ ਆਫ ਕਾਮਰਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਜਿਸ ਨੂੰ ਕਿ ਯੂਨੀਵਰਸਿਟੀ ਆਫ ਕੈਲਗਰੀ ਦੇ ਇਕੋਨੋਮਿਸਟ ਟ੍ਰੈਵਰ ਟ੍ਰੋਂਬੇ ਨੇ ਤਿਆਰ ਕੀਤਾ। ਉਹਨਾਂ ਨੇ ਇਸ ਗੱਲ ਦੀ ਖੋਜ ਕੀਤੀ ਕਿ ਕੈਨੇਡਾ ਨੂੰ ਛੱਡਣਾ ਇਹਦੇ ਨਾਲ ਟ੍ਰੇਡ ਇਨਵੈਸਟਮੈਂਟ ਵਰਕਰ ਅਤੇ ਪਬਲਿਕ ਫਾਈਨਾਂਸ 'ਤੇ ਕੀ ਅਸਰ ਪਵੇਗਾ। ਸੋ ਕੈਲਗਰੀ ਦੀ ਇੰਪਲਾਇਮੈਂਟ 'ਤੇ ਐਸਟੀਮੇਟ ਜਿਹੜਾ ਲਾਇਆ ਗਿਆ ਉਸ ਵਿੱਚ ਉਹ ਕਿਹਾ ਕਿ ਟ੍ਰੇਡ ਕੋਸਟ ਜਿਹੜਾ ਹੈ ਉਹ 5-8% ਵਧੇਗਾ ਅਤੇ ਨਾਲ ਦੀ ਨਾਲ ਹੋਰ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਪ੍ਰੋਵਿੰਸ ਦਾ ਇੰਪਲੋਇਮੈਂਟ ਡਿਕਲਾਈਨ ਜਿਹੜੀ ਹੋਵੇਗੀ ਉਹਦਾ ਇੱਕ ਖਾਸ ਜਿਹੜਾ ਸੀਨ ਪੇਸ਼ ਹੋਵੇਗਾ ਉਹਦਾ ਹਿੱਸਾ ਕੈਲਗਰੀ ਨੂੰ ਵੀ ਝੱਲਣਾ ਪਵੇਗਾ। ਅਤੇ ਰਿਪੋਰਟ ਵਿੱਚ ਐਸਟੀਮੇਟ ਕੀਤਾ ਗਿਆ ਕਿ 360,000 ਕੈਲਗਰੀ ਦੀਆਂ ਨੌਕਰੀਆਂ ਜਿਹੜੀਆਂ ਨੇ ਉਹ ਇੰਪਲੋਇਮੈਂਟ ਜਿਹੜੀ ਹੈ ਜਾਂ 36% ਇੰਪਲੋਇਮੈਂਟ ਹੈ ਉਹ ਦੂਸਰੇ ਸੂਬਿਆਂ ਨੂੰ ਜੋ ਪ੍ਰੋਵਿੰਸ ਨੂੰ ਜੋ ਸੇਵਾ ਜਾਂ ਜੋ ਸਰਵਿਸਿਜ਼ ਜਾਂ ਐਕਸਪੋਰਟਸ ਜਾਂਦੀਆਂ ਨੇ ਉਹਦੇ 'ਤੇ ਡਿਪੈਂਡੈਂਟ ਹੈ। ਇਹਦੇ ਵਿੱਚ ਤੇਲ ਅਤੇ ਗੈਸ ਤੋਂ ਬਾਅਦ ਪ੍ਰੋਫੈਸ਼ਨਲ ਸਰਵਿਸਿਜ਼, ਮੈਨੂਫੈਕਚਰਿੰਗ, ਟਰਾਂਸਪੋਰਟੇਸ਼ਨ, ਹੋਲਸੇਲ, ਰਿਟੇਲ ਟ੍ਰੇਡ, ਟੂਰਿਜ਼ਮ ਇਹ ਸਾਰਾ ਕੁਛ ਹੈ। ਅਤੇ ਪੂਰੇ ਅਲਬਰਟਾ ਦੇ ਵਿੱਚ ਅਤੇ 3 ਹਫ਼ਤਿਆਂ ਵਿੱਚੋਂ ਇੱਕ ਵਾਰੀ ਤਕਰੀਬਨ 9,00,000 ਲੋਕ ਜਿਹੜੇ ਨੇ ਉਹ ਇਸ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਜਿਸ ਦਾ ਕਿ ਐਕਸਪੋਜਰ ਟ੍ਰੇਡ ਦੇ ਨਾਲ ਜੁੜਿਆ ਹੋਇਆ। ਰਿਪੋਰਟ ਐਸਟੀਮੇਟ ਕਰਦੀ ਹੈ ਕਿ ਬਾਕੀ ਕੈਨੇਡਾ ਜਿਹੜਾ ਹੈ ਉਹ ਕੈਨੇਡਾ ਦੇ ਅਲਬਰਟਾ ਦੇ ਵਿੱਚ 3,34,000 ਨੌਕਰੀਆਂ ਨੂੰ ਸਪੋਰਟ ਕਰਦਾ ਹੈ। ਸੋ ਨੌਕਰੀਆਂ ਦਾ ਬਹੁਤ ਵੱਡਾ ਖਲਾਰਾ ਪੈ ਸਕਦਾ ਹੈ ਅਤੇ ਕੰਮ ਕਿਵੇਂ ਹੋਵੇਗਾ। ਅਤੇ ਇਹਦੇ ਇਹਦਾ ਜਿਹੜਾ ਐਕਸਪੀਰੀਅੰਸ ਹੈ ਇਸ ਨੂੰ ਕੀ ਬ੍ਰੈਗਜ਼ਿਟ ਦੇ ਨਾਲ ਜੋੜਿਆ ਜਾਵੇ ਅਤੇ ਉਹ ਕਹਿੰਦੇ ਨੇ ਕਿ ਰਿਸਰਚ ਜਿਹੜੀ ਹੈ ਉਹਦਾ ਐਕਸਪੀਰੀਅੰਸ ਜਿਹੜਾ ਕਿ ਉਹਦੇ ਨਾਲ ਕਿਵੇਂ ਹੋਵੇਗਾ। ਉਹ ਕਹਿੰਦੇ ਨੇ ਕਿ ਕੈਲਗਰੀ ਦੇ ਵਿੱਚ ਜੋਬਸ ਘਟਣਗੀਆਂ ਅਤੇ ਇੰਪਲੋਇਮੈਂਟ ਦਾ ਡਿਕਲਾਈਨ ਆਵੇਗਾ ਇਹ ਗੱਲ ਪੱਕੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਜੀ। ਸੋ ਆਪਣੇ ਤਰ੍ਹਾਂ ਦੀ ਵਾਰਨਿੰਗ ਜਿਹੜੀ ਹੈ ਇਹ ਸੈਪਰੇਸ਼ਨ ਨੂੰ ਲੈ ਕੇ ਕੁਛ ਐਕਸਪਰਟਸ ਦੇ ਰਹੇ ਨੇ। ਸਭ ਤੋਂ ਪਹਿਲਾਂ ਪ੍ਰੋਗਰਾਮ ਵਿੱਚ ਸਪੋਂਸਰਾਂ ਬਾਰੇ ਦੱਸ ਦਈਏ ਜੀ। ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਪਹੁੰਚ ਰਿਹਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਮਾਨਸ ਦਾ ਨੰਬਰ ਹੈ ਜੀ 587-832-1208 5878-321-208। ਵਾਈ ਵਾਈ ਸੀ ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ। ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-09-83 'ਤੇ ਕਾਲ ਕਰ ਲਓ। ਓਐਸਏ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਓਐਸਏ ਸਮਾਇਲ ਮੈਡੀਕਲ, ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਅਤੇ ਮਾਹਿਰ ਡਾਕਟਰ ਕੋਲ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-687-4696। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ ਅਤੇ ਇੱਥੇ ਇੱਕ ਵੱਡਾ ਸ਼ੋਅਰੂਮ ਹੈ। ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰੋ। ਫੋਨ ਨੰਬਰ ਹੈ ਜੀ 403-903-6757 4039036757 ਮਰਸੀਡੀਜ਼ ਬੈਂਸ ਕੰਟਰੀ ਹਿਲਸ। ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਦੇ ਵਧੀਆ ਰੇਟ ਲੈਣ ਲਈ ਅਤੇ ਵਧੀਆ ਸਲਾਹ ਲੈਣ ਲਈ 403-404-3500 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਜੋ ਕਿ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ, ਇੱਥੇ 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਇਸ ਤੋਂ ਇਲਾਵਾ ਤੁਸੀਂ ਡਿਲੀਵਰੀ ਕਰਵਾਉਣੀ ਹੋਵੇ ਜਾਂ ਲੈ ਕੇ ਜਾਣਾ ਹੋਵੇ ਪੈਕ ਕਰਵਾ ਕੇ, ਉਹ ਵੀ ਅਵੇਲੇਬਿਲਿਟੀ ਹੈ ਜੀ। ਇੱਥੇ ਦੇਸੀ ਘਿਓ ਵਿੱਚ ਦਾਣਾ ਸਬਜ਼ੀਆਂ ਬਣਾਉਂਦੇ ਨੇ ਮਦਰ ਇੰਡੀਆ ਰੈਸਟੋਰੈਂਟ। 403-936

ਤੇ ਪਹੁੰਚੀਆਂ ਔਸਤ ਕਿਤੇ ਜ਼ਿਆਦਾ ਕਿਤੇ ਘੱਟ ਇਹ ਹਿਸਟੋਰਿਕ ਪੱਧਰ ਤੇ ਇਤਿਹਾਸਿਕ ਪੱਧਰ ਤੇ ਸਭ ਤੋਂ ਉੱਚੇ ਲੈਵਲ ਤੇ ਦੇਖੀਆਂ ਗਈਆਂ ਨੇ ਇਸ ਵੇਲੇ ਤੇ ਇਰਾਨ ਵਾਰ ਤੋਂ ਬਾਅਦ 59% 60% ਵੱਧ ਗਈਆਂ ਤੇ ਨਵੰਬਰ 2022 ਨਾਲੋਂ ਜੋ ਰਿਕਾਰਡ ਸੀ ਹੁਣ ਤੱਕ ਦਾ ਉਸ ਨਾਲੋਂ 15% ਜ਼ਿਆਦਾ ਨੇ ਸਪਲਾਈ ਦੇ ਵਿੱਚ ਜੋ ਰੁਕਾਵਟ ਆਈ ਹੈ ਸਟੇਟ ਆਫ ਫਾਰਮੂਜ਼ ਕਰਕੇ ਉਸ ਨਾਲ ਐਨਰਜੀ ਆਊਟਪੁੱਟ ਜਿਹੜੀ ਹੈ ਉਹ ਸੁੰਗੜੀ ਹੈ ਤੇ ਕ੍ਰਿਟੀਕਲ ਵਾਟਰਵੇ ਜਿਹੜੇ ਆ ਕਲੋਜ਼ ਹੋਣ ਦੇ ਨਾਲ ਬਹੁਤ ਵੱਡਾ ਅਸਰ ਪਿਆ ਹੁਣ ਇਹਦਾ ਅਸਰ ਜਿਹੜਾ ਟਰਾਂਸਪੋਰਟੇਸ਼ਨ 'ਤੇ ਹੋਵੇਗਾ ਕੰਜ਼ਰਵੇਟਿਵ ਪਾਰਟੀ ਦੇ ਆਗੂ ਕਹਿੰਦੇ ਨੇ ਕਿ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਲਈ ਸਰਕਾਰ ਨੂੰ ਟੈਕਸ ਦੇ ਵਿੱਚ ਕਟੌਤੀ ਕਰਨੀ ਚਾਹੀਦੀ ਹੈ ਤੇ ਇੱਕ ਪ੍ਰਾਈਸ ਜਿਹੜੀ ਹੈ ਇੱਕ ਅੰਦਾਜ਼ਾ ਲਾਇਆ ਗਿਆ ਕਿ ਜੇ ਮੌਂਟਰੀਅਲ ਤੋਂ ਟੋਰਾਂਟੋ ਦੇ ਵਿੱਚ ਕੋਈ ਸੈਮੀ ਟਰੱਕ ਜਿਹੜਾ ਹੈ ਉਹ ਟਰੈਵਲ ਕਰਦਾ ਹੈ ਤਾਂ ਉਸ ਦੀ ਕੋਸਟ ਜਿਹੜੀ ਹੈ ਜਨਵਰੀ ਦੇ ਵਿੱਚ $850 ਸੀ ਹੁਣ ਉਹ $1400 ਹੋ ਗਈ ਹੈ ਸੋ ਇਹ ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ ਕੈਨੇਡਾ ਦੇ ਪ੍ਰੈਜੀਡੈਂਟ ਦਾ ਕਹਿਣਾ ਅਤੇ ਇਹ ਟਰੱਕਾਂ ਦੇ ਵਾਸਤੇ ਟਰੱਕਿੰਗ ਇੰਡਸਟਰੀ ਵਾਸਤੇ ਕਿਸੇ ਝਟਕੇ ਤੋਂ ਘੱਟ ਨਹੀਂ ਅਤੇ ਕੈਨੇਡੀਅਨ ਸਮਾਨ ਇੱਧਰ ਉੱਧਰ ਪਹੁੰਚਾਉਣ ਲਈ ਅਤੇ ਰੇਲਵੇ ਅਤੇ ਟਰੱਕਿੰਗ ਜਿਹੜੀ ਆ ਬਹੁਤ ਵੱਡੇ ਪੱਧਰ 'ਤੇ ਵਰਤੀ ਜਾਂਦੀ ਅਤੇ ਡੀਜ਼ਲ ਦੀ ਖਪਤ ਬਹੁਤ ਹੁੰਦੀ ਹੈ ਸੋ ਟਰਾਂਸਪੋਰਟੇਸ਼ਨ ਦੇ ਚਾਰਜਿਸ ਅਗਰ ਵਧਣਗੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਹਾਣੀ ਕਿੱਧਰ ਨੂੰ ਜਾਵੇਗੀ ਗੱਲ ਜਿਹੜਾ ਡੀਜ਼ਲ ਦੀ ਚੱਲੀ ਹੈ ਅਤੇ ਹੋਰ ਕਰ ਲੈਂਦੇ ਇੱਕ ਡੀਜ਼ਲ ਦੀ ਕੈਲਗਰੀ ਦੇ 3 ਗੈਸ ਸਟੇਸ਼ਨਾਂ ਤੋਂ 10,000 ਲੀਟਰ ਡੀਜ਼ਲ ਚੋਰੀ ਹੋਣ ਦੀਆਂ ਖਬਰਾਂ ਨੇ ਅੰਡਰਗਰਾਊਂਡ ਟੈਂਕ ਦੇ ਵਿੱਚੋਂ ਸਿੱਧਾ ਖਿੱਚ ਲਿਆ ਗਿਆ ਤੇਲ ਅਤੇ ਇਹਦੇ ਵਿੱਚ ਬੀਜੀ ਫਿਊਲਸ ਨਾਂ ਦੀ ਕੰਪਨੀ ਜਿਹੜੀ ਹੈ ਉਹਨਾਂ ਨੂੰ ਇਹ ਚੂਨਾ ਲੱਗਾ ਉਹ ਕਹਿੰਦੇ ਨੇ ਕਿ ਪਹਿਲਾਂ ਵੀ ਤੇਲ ਚੋਰੀ ਹੁੰਦੇ ਰਹੇ ਨੇ ਪਰ ਇਸ ਤਰੀਕੇ ਦਾ ਕੰਮ ਜਿਹੜਾ ਅਸੀਂ ਕਦੇ ਨਹੀਂ ਦੇਖਿਆ ਬੀਜੀ ਫਿਊਲਸ ਇੱਕ ਕੈਨੇਡੀਅਨ ਹੋਲਸੇਲਰ ਹੈ ਜਿਨ੍ਹਾਂ ਦੇ ਕਿ ਮੋਬਿਲ ਐਸੋ ਅਤੇ ਵੇ ਪੁਆਇੰਟ ਕਨਵੀਨੀਅੰਸ ਬ੍ਰਾਂਡ ਹੈਗੇ ਨੇ ਪੂਰੇ ਮੁਲਕ ਦੇ ਵਿੱਚ 3 ਮੋਬਿਲ ਗੈਸ ਸਟੇਸ਼ਨ ਕੈਲਗਰੀ ਦੇ ਵਿੱਚ ਜਿਹੜੇ ਸੀ ਉਹਨਾਂ 'ਤੇ ਚੋਰੀ ਹੋਈ ਹੈ ਕੁਝ ਹਫ਼ਤਿਆਂ ਦੇ ਵਿੱਚ ਅਤੇ ਡੀਜ਼ਲ ਅੰਡਰਗਰਾਊਂਡ ਜੋ ਸਟੋਰੇਜ ਹੁੰਦੀ ਹੈ ਉਹਦੇ ਵਿੱਚੋਂ ਸਿੱਧਾ ਖਿੱਚ ਲਿਆ ਗਿਆ ਸੋ ਪਹਿਲਾ ਇੰਸੀਡੈਂਟ ਹੋਇਆ ਜਿੱਥੇ 8,000 ਲੀਟਰ ਇੱਕੋ ਵਾਰੀ 'ਚ ਕੱਢ ਲਿਆ ਗਿਆ ਸਰਵੇਲੈਂਸ ਫੁਟੇਜ ਦੇਖੀ ਗਈ ਕਿ ਇੱਕ ਟਰੱਕ ਜਿਹੜਾ ਹੈ 4 ਵਜੇ ਸਵੇਰੇ ਆਉਂਦਾ ਜਦੋਂ ਸਟੇਸ਼ਨ ਬੰਦ ਸੀ 25 ਮਿੰਟ ਉੱਥੇ ਖੜ੍ਹਾ ਰਹਿੰਦਾ ਡੀਜ਼ਲ ਭਰਵਾ ਕੇ ਅਤੇ ਉੱਥੋਂ ਨਿਕਲ ਜਾਂਦਾ ਸੋ ਕਹਿੰਦੇ ਨੇ ਕਿ ਇੰਨਾ ਵੱਡਾ ਟਰੱਕ ਕਮਰਸ਼ਲ ਟਰੱਕ ਤੇਲ ਦੀ ਚੋਰੀ ਲਈ ਵਰਤਿਆ ਗਿਆ ਅਤੇ ਇਹ ਬਹੁਤ ਬੜੀ ਅਜੀਬ ਗੱਲ ਹੈ ਅਤੇ ਉਸ ਤੋਂ ਬਾਅਦ ਵੀ ਫਿਰ ਚੋਰੀ ਦੀ ਕੋਸ਼ਿਸ਼ ਹੋਈ ਫਿਰ 2,000 ਲੀਟਰ ਅਤੇ ਫਿਰ ਜਿਹੜਾ ਸੀ ਇੱਕ ਵਾਰੀ ਕਾਮਯਾਬ ਨਹੀਂ ਹੋਏ ਅਤੇ ਥੋੜ੍ਹਾ 50 ਕੁ ਲੀਟਰ ਹੀ ਨਿਕਲਿਆ ਇਹ ਕਿਵੇਂ ਅੰਡਰਗਰਾਊਂਡ ਟੈਂਕ ਦੇ ਵਿੱਚੋਂ ਇਹ ਤੇਲ ਚੋਰੀ ਹੁੰਦੇ ਨੇ ਸੋ ਕੈਲਗਰੀ ਪੁਲਿਸ ਜਿਹੜੀ ਹੈ ਜੀ ਇਸ ਵੇਲੇ ਜਾਂਚ ਕਰ ਰਹੀ ਹੈ ਇਸ ਕੇਸ ਦੀ ਕਿ ਕਿਵੇਂ ਇਸ ਤਰ੍ਹਾਂ ਤੇਲ ਖਿਸਕਾ ਲਿਆ ਗਿਆ ਅਤੇ ਇਹਦਾ ਪਤਾ ਵੀ ਨਹੀਂ ਲੱਗਾ ਸੋ ਅਸੀਂ ਕੁਛ ਹੋਰ ਖਬਰਾਂ ਜਿਹੜੀਆਂ ਪ੍ਰੋਗਰਾਮ ਵਿੱਚ ਸਮਾਂ ਰਹਿ ਗਿਆ ਜੀ ਉਹ ਅਸੀਂ ਉਹ ਸਾਂਝਾ ਕਰਦੇ ਹਾਂ ਕਿ ਕੈਲਗਰੀ ਅਤੇ ਐਡਮਿੰਟਨ ਦੇ ਦਰਮਿਆਨ ਹਾਈ ਸਪੀਡ ਰੇਲ ਪ੍ਰੋਜੈਕਟ ਜਿਹੜਾ ਹੈ ਉਹ ਕਹਿੰਦੇ ਕਮਿਟਮੈਂਟ ਹੈ ਉਹਨੂੰ ਕੁਛ ਅਲਬਰਟਾ ਦੀ ਸਰਕਾਰ ਦੀ ਅਤੇ ਫੈਡਰਲ ਸਰਕਾਰ ਦੀ ਇਹਦੇ ਵਾਸਤੇ ਪਲੈਨ ਹਾਈ ਸਪੀਡ ਰੇਲ ਲਈ ਕੈਲਗਰੀ ਅਤੇ ਐਡਮਿੰਟਨ ਅਤੇ ਕੈਲਗਰੀ ਤੋਂ ਬੈਂਫ ਇਵੇਂ ਨਵੀਆਂ ਕਮਿਟਮੈਂਟਸ ਕੁਝ ਗੌਰਮੈਂਟ ਤੋਂ ਆਈਆਂ ਨੇ ਇਹਦੇ ਵਿੱਚ ਫਾਰਮਲ ਪ੍ਰੋਸੈਸ ਪ੍ਰਾਈਵੇਟ ਸੈਕਟਰ ਪ੍ਰਪੋਨੈਂਟ ਜਿਹੜੇ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਪ੍ਰਾਈਵੇਟ ਸੈਕਟਰ ਵਿੱਚ ਕੋਈ ਅੱਗੇ ਆਵੇ ਅਤੇ ਇਸ ਕੰਮ ਵਾਸਤੇ ਅੱਗੇ ਵਧੇ ਇਹ ਵੀ ਕਿਹਾ ਜਾ ਰਿਹਾ ਕਿ ਇਸ ਨਾਲ ਕੈਲਗਰੀ ਤੋਂ ਐਡਮਿੰਟਨ ਦਾ ਸਫ਼ਰ ਜਿਹੜਾ 2 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਨਿਬੜ ਜਾਵੇਗਾ ਇਹ ਪੈਸੰਜਰ ਰੇਲ ਮਾਸਟਰ ਪਲੈਨ ਜੋ ਅਲਬਰਟਾ ਸਰਕਾਰ ਨੇ ਜਿਹੜੀ ਬਣਾਈ ਹੋਈ ਹੈ ਇਹਦੇ ਬਾਰੇ ਹੋਰ ਜਾਣਕਾਰੀ ਤਾਂ ਅਜੇ ਕੋਈ ਨਹੀਂ ਦਿੱਤੀ ਗਈ ਲੇਕਿਨ ਕੈਲਗਰੀ ਤੋਂ ਐਡਮਿੰਟਨ ਵਾਇਆ ਰੈਡੀਅਰ ਇਹਨਾਂ ਦੇ ਦੋਵਾਂ ਸ਼ਹਿਰਾਂ ਦੀਆਂ ਏਅਰਪੋਰਟਸ ਨੂੰ ਜੋੜਨਾ ਸੋ ਰੇਲ ਨੈੱਟਵਰਕ ਕਹਿੰਦੇ ਕਿ 500 ਕਿਲੋਮੀਟਰ ਤੋਂ ਵੱਧ ਹੋਵੇਗਾ ਜਿਸ ਵਿੱਚ ਸਾਰਾ ਦਿਨ ਸਰਵਿਸ ਕੈਲਗਰੀ ਅਤੇ ਬੈਂਫ ਨੂੰ ਵੀ ਚੱਲੇਗੀ ਅਤੇ ਕੈਲਗਰੀ ਅਤੇ ਐਡਮਿੰਟਨ ਦੀਆਂ ਏਅਰਪੋਰਟਸ ਤੋਂ ਵੀ ਚੱਲੇਗੀ ਅਤੇ ਇਹਦੇ ਵਿੱਚ ਕੁਛ ਇਨਵੈਸਟਮੈਂਟ ਦੀ ਪਹਿਲਾਂ ਹੀ ਕਮਿਟਮੈਂਟ ਜਿਹੜੀ ਹੈ ਜੀ ਉਹ ਹੋ ਚੁੱਕੀ ਹੈ ਸੋ ਫਾਰਮਲ ਰਿਕੁਐਸਟ ਪ੍ਰਪੋਜ਼ਲ ਦਾ ਲਾਂਚ ਜਿਹੜਾ ਹੈ ਉਹ ਕੀਤਾ ਜਾਵੇਗਾ ਪ੍ਰੋਵਿੰਸ

0: ਪ੍ਰਾਈਵੇਟ ਸੈਕਟਰ ਨੂੰ ਲਿਆਉਣਾ ਚਾਹੁੰਦੀ ਹੈ ਅਪ੍ਰੈਲ 2027 ਤੱਕ ਚੈੱਕ ਕਰਨਾ ਕਿ ਕੋਈ ਪ੍ਰਾਈਵੇਟ ਚੋਂ ਆ ਕੇ ਬੰਦਾ ਅੱਗੇ ਇਸ ਨੂੰ ਵਧਾਵੇ ਏਰੀਆ ਜਿਹੜਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਕੈਲਗਰੀ ਅਤੇ ਐਡਮਿੰਟਨ ਦਾ ਜਾਂ ਇਸ ਦੇ ਵਿੱਚ ਵਿਚਾਲੇ ਦੇ ਸ਼ਹਿਰਾਂ ਦਾ ਜਿਹੜਾ ਏਰੀਆ ਹੈ ਅਲਬਰਟਾ ਦੀ ਕੁੱਲ 80% ਆਬਾਦੀ ਇਸੇ ਹਿੱਸੇ ਵਿੱਚ ਵੱਸਦੀ ਹੈ ਸੋ ਇਹਨੂੰ ਇਸ ਆਬਾਦੀ ਨੂੰ ਸਰਵਿਸ ਦੇਣ ਲਈ ਅਤੇ ਕੰਮ ਨੂੰ ਅੱਗੇ ਤੋਰਨ ਲਈ ਇੱਕ ਇਸ ਨੂੰ ਹੁਣ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹੈ ਉਹ ਮੰਨਿਆ ਜਾ ਰਿਹਾ ਅਤੇ ਪ੍ਰੋਵਿੰਸ ਕਹਿੰਦੇ ਗਰੋ ਕਰ ਰਹੀ ਹੈ ਅਤੇ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਸਾਨੂੰ ਬਣਾਉਣਾ ਪੈਣਾ ਅਤੇ ਸਾਡੇ ਹਾਈਵੇ 'ਤੇ ਰਸ਼ ਘਟੇ ਅਤੇ ਇਸ ਪਾਸੇ ਵੱਲ ਨੂੰ ਅਸੀਂ ਅੱਗੇ ਵਧੀਏ ਪ੍ਰੋਵਿੰਸ ਕਹਿੰਦੀ ਹੈ ਕਿ ਹਾਈ ਸਪੀਡ ਰੇਲ ਜਿਹੜਾ ਕਨੈਕਸ਼ਨ ਹੋਵੇਗਾ ਜਿਹਦੀ ਸਪੀਡ ਅਸੀਂ ਐਕਸਪੈਕਟ ਕਰਦੇ ਹਾਂ ਕਿ ਨਵੇਂ ਰੇਲ ਟਰੈਕਸ ਜਿਹੜੇ ਨੇ ਉਹਨਾਂ 'ਤੇ ਇਹ ਚੱਲਣ ਦੀ ਸੰਭਾਵਨਾ ਹੈ ਅਤੇ ਇਸ 320 ਕਿਲੋਮੀਟਰ ਦੀ ਸਪੀਡ ਇਹਦੀ ਹੋ ਸਕਦੀ ਹੈ ਸੋ ਇਹ ਕਹਿੰਦੇ ਕਿ ਕੈਲਗਰੀ ਦੇ ਡਾਊਨ ਟਾਊਨ ਤੋਂ ਐਡਮਿੰਟਨ ਡਾਊਨ ਟਾਊਨ ਦਾ ਸਫ਼ਰ 1 ਘੰਟਾ ਅਤੇ 45 ਮਿੰਟ ਦਾ ਇਹ ਹੋਣਾ ਚਾਹੀਦਾ ਜੀ ਸੋ ਇਹ ਅਜੇ ਇਸ ਬਾਰੇ ਜਿਹੜਾ ਹੈ ਇਹ ਮੁੱਢਲੀ ਜਿਹੜੀ ਜਾਣਕਾਰੀ ਜਿਹੜੀ ਸਾਨੂੰ ਪ੍ਰਾਪਤ ਹੋਈ ਹੈ ਜੀ ਉੱਥੋਂ ਹੈ ਜੀ ਇੱਧਰ ਕਿਉਂਕਿ ਅਮਰੀਕਾ ਵੱਲੋਂ ਨਾ ਹੁੰਦੀ ਜਾ ਰਹੀ ਹੈ ਵਪਾਰ ਨੂੰ ਅਤੇ ਕੁਛ ਆਪਣੇ ਸੂਬਿਆਂ ਨੂੰ ਵੀ ਚੀਜ਼ਾਂ ਇੱਕ ਦੂਸਰੇ ਨੂੰ ਵੇਚਣ ਦੀ ਹੁਣ ਕੋਸ਼ਿਸ਼ ਹੋਣ ਲੱਗੀ ਹੈ ਜਿਸ ਤੋਂ ਜੋ ਕਿ ਪਹਿਲਾਂ ਛੋਟੀਆਂ ਗੱਲਾਂ 'ਤੇ ਇੱਕ ਦੂਸਰੇ ਨਾਲ ਮੁਖਾਲਫਤ ਜਿਹੜੀ ਹੈ ਹੋ ਜਾਂਦੀ ਸੀ ਕੈਲਗਰੀ ਆਏ ਸੀ ਓਨਟੇਰੀਓ ਦੇ ਪ੍ਰੈਮੀਅਰ ਡੱਗ ਫੋਰਡ ਅਤੇ ਉਹ ਕਹਿੰਦੇ ਨੇ ਕਿ ਪਾਈਪਲਾਈਨ ਇੱਕ ਬਣਨੀ ਚਾਹੀਦੀ ਹੈ ਅਤੇ 5 ਸਾਲਾਂ ਦੇ ਅੰਦਰ ਅੰਦਰ ਬਣਨੀ ਚਾਹੀਦੀ ਹੈ ਜੋ ਅਲਬਰਟਾ ਤੋਂ ਸਿੱਧੀ ਓਨਟੇਰੀਓ ਨੂੰ ਜਾਵੇ ਸੋ ਉਹਨਾਂ ਨੇ ਮੇਜਰ ਐਫਰਟ ਜਿਹੜੇ ਕੈਨੇਡਾ ਦੇ ਪਹਿਲੇ ਪ੍ਰਾਈਮ ਮਿਨਿਸਟਰ ਜੌਨ ਏ ਮੈਕਡੋਨਲਡ ਦੁਆਰਾ ਕੀਤੇ ਗਏ ਉਹਨਾਂ ਨੂੰ ਵੀ ਉਹਨਾਂ ਦਾ ਵੀ ਜ਼ਿਕਰ ਕੀਤਾ ਸੋ ਫੋਰਡ ਜਿਹੜੇ ਨੇ ਨਾਰਦਰਨ ਸ਼ੀਲਡ ਬਣਾਉਣ ਦੀ ਗੱਲ ਕਰ ਰਹੇ ਨੇ ਜੋ ਕਿ 3300 ਕਿਲੋਮੀਟਰ ਲੰਬੀ ਪਾਈਪਲਾਈਨ ਹੋ ਸਕਦੀ ਹੈ ਹਾਰਡ ਸਿਟੀ ਅਲਬਰਟਾ ਤੋਂ ਸਾਰਨੀਆਂ ਓਨਟੇਰੀਓ ਤੱਕ ਸੋ ਇਹ ਅਲਬਰਟਾ ਦੀ ਪ੍ਰੈਮੀਅਰ ਨੂੰ ਮਿਲ ਕੇ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਪਰ ਇਹ ਹਵਾਈ ਪ੍ਰਪੋਜ਼ਲ ਹੈ ਜਾਂ ਇਸ ਦੇ ਵਿੱਚ ਕੁਛ ਹੈ ਇਹ ਪਤਾ ਨਹੀਂ ਹੈ ਇੱਧਰ ਇਹ ਕਦੋਂ ਤੱਕ ਬਣ ਸਕਦੀ ਹੈ ਜਾਂ ਕਦੋਂ ਤੱਕ ਗੱਲ ਇਸ 'ਤੇ ਚੱਲੇਗੀ ਇਸ ਲਈ ਅਲਬਰਟਾ ਪੈਟਰੋਲੀਅਮ ਮਾਰਕੀਟਿੰਗ ਕਮਿਸ਼ਨ ਰਿਚਰਡ ਮੇਸਨ ਕਹਿੰਦੇ ਨੇ ਕਿ ਟਾਈਮਲਾਈਨ ਅਤੇ ਪ੍ਰਾਈਵੇਟ ਸੈਕਟਰ ਦੀ ਫਾਈਨੈਂਸ਼ੀਅਲ ਬੈਕਿੰਗ ਜਿਹੜੀ ਹੈ ਉਹ ਇਸ ਪ੍ਰੋਜੈਕਟ ਦੀ ਪਾਈਪ ਡ੍ਰੀਮ ਹੈ ਅਤੇ ਪ੍ਰਾਈਵੇਟ ਸੈਕਟਰ ਹਰ ਪਾਸੇ ਜੇ ਪ੍ਰਾਈਵੇਟ ਸੈਕਟਰ ਦੀ ਮਾਇਆ ਨਹੀਂ ਆਉਂਦੀ ਤਾਂ ਫਿਰ ਕੀ ਸੰਭਵ ਹੈ ਸੋ 5 ਸਾਲ ਦੀ ਟਾਈਮਲਾਈਨ ਕੀ ਇਹ ਹੋ ਸਕਦੀ ਹੈ ਇਹ ਵੀ ਪਤਾ ਨਹੀਂ ਹੈ ਲੇਕਿਨ ਹਾਲ ਦੀ ਘੜੀ ਜਿਹੜੀ ਗੱਲ ਹੈ ਉਹ ਸਰਕਾਰਾਂ ਨੇ ਕੀਤੀ ਹੈ ਇਸ ਨੂੰ ਅਸੀਂ ਸਿਰਫ ਇੰਨਾ ਸਮਝ ਸਕਦੇ ਹਾਂ ਕਿ ਅਜੇ ਇਸ ਵਿੱਚ ਗੱਲਬਾਤ ਤੋਂ ਵੱਧ ਕੁਛ ਨਹੀਂ ਹੈ ਸੋ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਾਡਾ ਸਮਾਂ ਲਗਭਗ ਸਮਾਪਤ ਹੈ ਜੀ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੇ ਮੁੱਦਿਆਂ 'ਤੇ ਜਿਹੜੀ ਗੱਲਬਾਤ ਕੀਤੀ ਹੈ ਅਤੇ ਇਸ ਮੁੱਦੇ 'ਤੇ ਗੱਲਬਾਤ ਮੁੱਦਿਆਂ 'ਤੇ ਗੱਲਬਾਤ ਕਰਦਿਆਂ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਖਿਮਾ ਜੀ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਸਤਿ ਸ਼੍ਰੀ ਅਕਾਲ ਜੀ
1: My dear army, I'm afraid to say the dark has taken over on Ice Planet Hoth. We must immediately go take them down.
2: And save the princess. But how?
1: We can fly the snow speeders.
2: But Commander, we are light years away. How we know where they'll be by the time we get there?
1: To defeat the evil, we need knowledge of the dark side. We must always stay connected to the world.
2: Let's turn on the app.
1: Download the Fairchild Radio app today, and you'll stay connected whenever and wherever you are.
3: May the app be with you.
4: The time is 5 p.m. You are listening to Fairchild Radio CHKF FM 94.7, a multicultural radio station in Calgary.

0: ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ .ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ

0: ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 Avenue,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ।

ನಾನು ಕಾಲ್ ಕರ್ಲೋ 587-832-1208 ಸಾನಿಕ್ ಇನ್ಶೂರೆನ್ಸ್ ತೋ ಮಾನಸ್ ಬಹುಜಾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟਟਹੁਰਾ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1200

0: 8 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: बड़े सोचा च पए हो वीर जी की गल होगी
0: थक गए हैं घर लब लब के कैलगरी च घर खरीदना ता हुन बड़ा ही औखा
1: तुसी घर चंद्रमा ते लब दे हुने कैलगरी च नहीं आ नोट करो नंबर अरुण कौशल दा
0: कर लिया जी नोट फोन नंबर 403-618-2112
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
0: अच्छा जी अरुण कौशल लब के देणगे सानू घर
1: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां बेचना प्रेप रियलिटी दी वड्डी टीम तो ਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ Mercedes car ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ Mercedes ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ Mercedes Benz ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ Mercedes Benz ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: Mercedes Benz ਕੰਟਰੀ ਹਿਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

0: ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871201208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
5: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
3: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
6: The time is 6 p.m. You are listening to Fairchild Radio CHKF FM 94.7, a multicultural radio station in Calgary.